0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਸਾਨੂੰ ਸਾਰਿਆਂ ਨੂੰ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਬੈਠਣ ਦਾ ਵਡਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਰੋਜ਼ ਹੀ ਆਪ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਕੇ ਗੁਰਬਾਣੀ ਦਾ ਸ਼ੁੱਧ ਪਾਠ ਬੋਧ ਪ੍ਰਾਪਤ ਕਰਦੇ ਹੋ, ਵੱਡਿਆਂ ਭਾਗਾਂ ਦੀ ਇਹ ਨਿਸ਼ਾਨੀ ਹੈ। ਰੋਜ਼ਾਨਾ ਗਰੀਬ ਨਿਵਾਜ ਜੀ ਦੇ ਚਰਨਾਂ ਵਿੱਚ ਬਹਿਣਾ ਜ਼ਿੰਦਗੀ ਦਾ ਕੁਝ ਹਿੱਸਾ, ਕੁਝ ਸਵਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬਹਿ ਕੇ ਸਫਲੇ ਕਰਨੇ, ਕਿਉਂਕਿ ਇੱਕੋ ਇੱਕ ਸਾਧਨ ਹੈ ਇਸ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ, ਉਹ ਹੈ ਭਈ ਪ੍ਰਾਪਤ ਮਾਨੁਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਦੀ ਗੱਲ ਹੈ, ਨਾਮੀ ਦੀ ਗੱਲ ਹੈ, ਹੋਰ ਦੂਸਰੀ ਕੋਈ ਗੱਲ ਨਹੀਂ ਇੱਥੇ ਹੁੰਦੀ। ਮਹਾਰਾਜ ਜੀ ਦੀ ਬਾਣੀ ਦੀ ਹੀ ਵਿਚਾਰ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਜਿੱਥੇ ਇੱਕੋ ਨਾਮ ਦੀ ਗੱਲ ਹੋਵੇ, ਦੂਜੀ ਹੋਰ ਕੋਈ ਦੁਨਿਆਵੀ ਗੱਲ ਨਹੀਂ। ਸੋ ਮਹਾਰਾਜ ਜੀ ਨੇ ਸਾਨੂੰ ਸੁਭਾਗ ਬਖਸ਼ਿਆ ਹੈ, ਆਪਣੇ ਪਾਵਨ ਪਵਿੱਤਰ ਚਰਨਾਂ ਵਿੱਚ ਬਿਠਾਇਆ ਹੈ ਤੇ ਬਿਠਾ ਕੇ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਨਾਲ ਜੋੜਿਆ ਹੈ। ਰੋਮ ਰੋਮ ਕਰਕੇ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਹੈ। ਪੰਜ ਚਾਰ ਕੁ ਮਿੰਟ ਸਾਡੇ ਕੋਲ ਬਾਕੀ ਨੇ, ਕੁਝ ਸੰਗਤਾਂ ਅਜੇ ਆ ਰਹੀਆਂ ਨੇ, ਆਪਾਂ ਦੋ ਤਿੰਨ ਮਿੰਟ ਉਹਨਾਂ ਦੀ ਵੇਟ ਕਰ ਲੈਂਦੇ ਹਾਂ। ਜਦ ਤੱਕ ਉਹ ਸੱਜਦੇ ਆ, ਉਨੀ ਦੇਰ ਤੱਕ ਇੱਕ ਦੋ ਵਿਚਾਰਾਂ ਸੰਗਤ ਵੱਲੋਂ ਸਨ ਕਿ ਜਦੋਂ ਪੋਥੀ ਸਾਹਿਬ ਰੇਲਾਂ ਦੇ ਉੱਪਰ ਪ੍ਰਕਾਸ਼ ਹੁੰਦੇ ਆ, ਕੀ ਆਪਾਂ ਉਦੋਂ ਰੇਲਾਂ ਨੂੰ ਇੱਧਰ ਉੱਧਰ ਹਿਲਾ ਸਕਦੇ ਹਾਂ ਜੇ ਸਾਨੂੰ ਲੋੜ ਪਵੇ, ਪੋਥੀ ਸਾਹਿਬ ਉੱਪਰ ਪ੍ਰਕਾਸ਼ ਹੋਵੇ ਰੇਲ ਦੇ, ਤਾਂ ਕੀ ਰੇਲ ਨੂੰ ਹਿਲਾਇਆ ਜਾ ਸਕਦਾ? ਮੈਂ ਬਾਈ ਜੀ ਨੂੰ ਬੇਨਤੀ ਕਰਦਾ, ਆਪ ਜੀ ਨੂੰ ਕੋਈ ਸੁਝਾਅ ਦੇ ਦਿੰਦੇ।
2: ਸਭ ਸੰਗਤ, ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਦਾਸ ਬਹੁਤ ਬਹੁਤ ਵਧਾਈ ਦਿੰਦਾ ਹੈ। ਗੁਰਬਾਣੀ ਸੰਥਿਆ ਪਾਠ ਬੋਧ ਸਮਾਗਮ ਨਿਰੰਤਰ ਚੱਲ ਰਿਹਾ ਹੈ। ਆਪ ਜਿਗਿਆਸੂ ਰੂਪ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਕੁਝ ਵਿਦਿਆਰਥੀਆਂ ਵੱਲੋਂ ਸਵਾਲ ਵੀ ਆਉਂਦੇ ਹਨ। ਅੱਜ ਦਾ ਸਵਾਲ ਇਹ ਹੈ ਕਿ ਜਦੋਂ ਆਪਾਂ ਰੇਲ ਉੱਤੇ ਭਾਗ ਪੋਥੀ ਸਾਹਿਬ ਪ੍ਰਕਾਸ਼ ਕਰ ਲੈਂਦੇ ਹਾਂ, ਫਿਰ ਕੀ ਉਹਨੂੰ ਹਿਲਾਇਆ ਵੀ ਜਾ ਸਕਦਾ ਹੈ, ਇੱਧਰ ਉੱਧਰ ਵੀ ਕੀਤਾ ਜਾ ਸਕਦਾ ਹੈ? ਇਸ ਸੰਬੰਧ ਵਿੱਚ ਜੋ ਕੁਝ ਦਾਸ ਨੇ ਵੱਡੇ ਮਹਾਂਪੁਰਖਾਂ ਦੇ ਨਾਲ ਰਹਿ ਕੇ ਦੇਖਿਆ ਹੈ, ਉਹ ਇਹੀ ਹੈ ਜੇ ਆਪਾਂ ਪੰਗਤ ਵਿੱਚ ਬੈਠੇ ਹਾਂ, ਜਿਵੇਂ ਤੁਸੀਂ ਹੁਣ ਬੈਠੇ ਹੋ, ਪੰਗਤ ਹੈ, ਆਪ ਲਾਈਨ ਦੇ ਵਿੱਚ ਬੈਠੇ ਹੋ, ਜੇ ਪੋਥੀ ਨੂੰ ਅੱਗੇ ਪਿੱਛੇ ਸੱਜੇ ਖੱਬੇ ਬੈਠਿਆਂ ਬੈਠਿਆਂ ਤੁਸੀਂ ਕਰਨਾ ਚਾਹੁੰਦੇ ਹੋ, ਉਹ ਕਰ ਸਕਦੇ ਹੋ, ਪਰ ਜਦੋਂ ਆਪਾਂ ਪੋਥੀ ਪ੍ਰਕਾਸ਼ ਹੈ ਇਹਨੂੰ ਚੁੱਕ ਕੇ ਉੱਠ ਕੇ ਤੁਰ ਕੇ ਹੋਰ ਪਾਸੇ ਜਾਣਾ ਹੋਵੇ, ਫਿਰ ਪੋਥੀ ਨੂੰ ਸੰਤੋਖ ਕੇ ਰੁਮਾਲੇ ਦੇ ਵਿੱਚ ਫਿਰ ਇੱਧਰ ਉੱਧਰ ਲਿਜਾ ਸਕਦੇ ਹਾਂ। ਜੇ ਪ੍ਰਕਾਸ਼ ਹੈ ਜਿੱਥੇ ਬੈਠੇ ਹਾਂ ਉੱਥੇ ਥੋੜ੍ਹੀ ਬਹੁਤ ਅੱਗੇ ਪਿੱਛੇ ਕਰ ਸਕਦੇ ਹਾਂ, ਸੱਜੇ ਖੱਬੇ ਵੀ ਥੋੜ੍ਹਾ ਬਹੁਤ ਕਰ ਸਕਦੇ ਹਾਂ, ਪਰ ਆਪਾਂ ਉੱਠ ਕੇ ਨਹੀਂ ਜਾ ਸਕਦੇ, ਤੁਰ ਕੇ ਨਹੀਂ ਜਾ ਸਕਦੇ। ਇੰਨੀ ਕੁ ਇਹ ਬੇਨਤੀ ਪ੍ਰਵਾਨ ਕਰਨੀ।
1: ਉਸ ਤੋਂ ਅੱਗੇ ਸੰਗਤ ਵੱਲੋਂ ਹੁਕਮ ਹੋਇਆ ਸੀ ਕਿ ਜਿਵੇਂ ਰਾਗਾਂ ਦੀ ਰੋਜ਼ ਤਰਤੀਬ ਦੱਸੀ ਜਾਂਦੀ ਹੈ, ਰਾਗਾਂ ਨੂੰ ਗਾਉਣ ਦਾ ਸਮਾਂ ਵੀ ਜਿੱਥੇ ਜਿੱਥੇ ਜਿਹੜਾ ਰਾਗ ਆਉਂਦਾ ਹੈ ਉਹਦਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ, ਤਾਂ ਕੁਝ ਸੰਗਤ ਵੱਲੋਂ ਇਹ ਖਿਆਲ ਸੀ ਕਿ ਜੇ ਹੋ ਸਕੇ ਤਾਂ ਰਾਗਾਂ ਦੇ ਗਾਉਣ ਦਾ ਸਮੇਂ ਦਾ ਸਾਨੂੰ ਇੱਕ ਚਾਰਟ ਬਣਾ ਕੇ ਦੇ ਦਿਓ। ਸੋ ਉਹ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਦੀ, ਸਾਰੇ ਰਾਗ ਲਿਖ ਕੇ ਨਾਲ ਉਹਨਾਂ ਦੀ ਸਮਾਂ ਸਾਰਨੀ ਲਿਖ ਕੇ ਜੇ ਕੋਈ ਇੱਦਾਂ ਦਾ ਇੱਕ ਚਾਰਟ ਜਾਂ ਇੱਕ ਲਿਸਟ ਤਿਆਰ ਹੋ ਸਕਦੀ ਹੋਵੇ ਤਾਂ ਉਹ ਅਗਲਿਆਂ ਦਿਨਾਂ ਵਿੱਚ ਬਣਾ ਕੇ ਤੁਹਾਨੂੰ ਦੇ ਦਿਆਂਗੇ। ਸੋ ਉਹ ਆਉਂਦੇ ਦਿਨਾਂ ਵਿੱਚ ਤੁਹਾਨੂੰ ਬਣਾ ਕੇ ਜ਼ਰੂਰ ਦਿਖਾ ਦਿਆਂਗੇ। ਇੱਕ ਵੀਡੀਓ ਵੀ ਪੋਥੀ ਸਾਹਿਬ ਦੀ ਸਤਿਕਾਰ ਵਾਲੀ ਤੁਹਾਨੂੰ ਦਿਖਾਉਣੀ ਹੈ, ਅਗਲਿਆਂ ਦਿਨਾਂ ਵਿੱਚ ਜ਼ਰੂਰ ਉਹਦੇ 'ਤੇ ਅਸੀਂ ਵਿਚਾਰ ਕਰਕੇ ਫਿਰ ਜਲਦੀ ਨਾਲ ਆਪ ਜੀ ਨੂੰ ਦਿਖਾ ਦਿਆਂਗੇ। ਆਓ ਹੁਣ ਆਪਾਂ ਸੰਥਿਆ ਪ੍ਰਾਰੰਭ ਕਰੀਏ ਜੀ। ਅੱਜ 553 ਸਲੋਕ ਮਹੱਲਾ ਤੀਜਾ। ਇਹ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ। ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਪੋਥੀਆਂ ਪ੍ਰਕਾਸ਼ ਕਰਕੇ ਆਪਣੇ ਧਿਆਨ ਟਿਕਾਓ, ਮਨ ਬਿਰਤੀਆਂ

ਬੁਝਾਏ ਗੁਰਮੁਖ ਤਿੰਨ ਅੰਦਰਹ ਦੂਜਾ ਭਰਮ ਗਇਆ। ਸਲੋਕ ਮਹੱਲਾ ਪੰਜਵਾ। ਹਰ ਨਾਮ ਨ ਸਿਮਰਹਿ ਸਾਧ ਸੰਗ, ਤੈ ਤਨ ਉੱਡੈ ਖੇਹ ਜਿਨ ਕੀਤੀ ਤਿਸੈ ਨਾ ਜਾਣਈ। ਨਾਨਕ ਫਿੱਟ ਅਲੂਣੀ ਦੇਹ। ਮਹੱਲਾ ਪੰਜਵਾ। ਘਟ

ਜਿਸ ਨੋ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸਲੋਕ ਮਹੱਲਾ ਪੰਜਵਾ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਾ

ਸਾਹਿਬ ਸਦਾ ਹਜੂਰ ਹੈ, ਭਰਮੈ ਕੇ ਛਾਉੜ ਕਟ ਕੈ ਅੰਤਰ ਜੋਤ ਤ੍ਰੇਹੋ, ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏਹੋ ਲਾਏਹੋ, ਸਤਿਗੁਰ ਕਾ ਭਾਣਾ ਚਿਤ ਰਖਾਉ ਸੰਜਮ ਸੱਚਾ ਨੇਹੋ, ਨਾਨਕ ਐਥੈ ਸੁਖੈ ਅੰਦਰ ਰਖਸੀ।

ਤੇ ਰਹਿਆ ਸਮਾਏ ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ ਜਿਸ ਨੋ ਤਿਲ ਨਾ ਤਮਾਏ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮਹੁ ਧੱਕੇ ਖਾਏ ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ।

ਗੁਰ ਪ੍ਰਸਾਦ ਜੀਵਤ ਮਰੈ ਤਾ ਫਿਰ ਮਰਨ ਨਾ ਹੋਏ ਪੌੜੀ। ਜਿਸ ਦਾ ਕੀਤਾ ਸਭ ਕਿਛ ਹੋਵੇ ਤਿਸ ਨੋ ਪ੍ਰਵਾਹ ਨਾਹੀ ਕਿਸੇ ਕੇਰੀ। ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਹਤਾਜੀ ਕੱਢੈ ਤੇਰੀ। ਜੇ ਤੁਧ ਨੋ ਸਾਹ ਲਾਹੇ ਸੋ ਸਭ ਕਿਛ ਪਾਵੈ। ਜਿਸ ਨੋ ਕਿਰਪਾ ਨਿਰੰਜਨ ਕੇਰੀ ਸੋਈ ਸਾਹ ਸੱਚਾ ਵਣਜਾਰਾ। ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ ਸਭ ਤਿਸੈ ਨੋ ਸਾਹ ਲਾਹੋ ਸੰਤ ਹੋ ਸਭ ਤਿਸੈ ਨੋ ਸਾਹ।

ਸਭ ਕੋਇ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੁਝੈ ਸੋਇ ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਨ ਹੋਏ ਪੌੜੀ ਜਾ ਆਪ ਕਿਰਪਾਲ ਹੋਵੈ ਹਰ ਸੁਆਮੀ ਤਾਂ ਆਪਣਾ ਨਾਉ ਹਰ ਆਪ ਜਪਾਵੈ ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ ਆਪਣਿਆਂ ਭਗਤਾਂ ਕੀ ਪੈਰੀ ਪਾਵੈ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝੱਖ ਝੱਖ ਆਵੈ ਜਾਵੈ ਸਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਕਿਤੈ ਨਾ ਲਿਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਧ ਵਸਿਆ ਮਨ ਆਏ ਨਾਨਕ ਆਪ ਅਮੇਉ ਨਾਨਕ ਆਪ ਅਮੇਉ ਹੈ ਗੁਰ ਕਿਰਪਾ।

0: ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਗ ਅੱਗੇ ਜਾਏ ਗਿਆਨੀ ਹੋਏ।
1: ਜਿਹੜਾ ਪਾਠ ਹੈ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਗ, ਥੋੜਾ ਜਿਹਾ ਅੰਕੁੜ ਵੀ ਕਰੇਗ ਅੱਗੇ ਜਾਏ।
0: ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਗ ਅੱਗੇ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ। ਨਾਨਕ ਏਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ। ਮਹੱਲਾ ਤੀਜਾ। ਧੋਰ ਖਸਮੇ ਕਾ ਹੁਕਮ ਪਇਆ ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ। ਨਾਨਕ ਇਹੋ ਮਰਤਬਾ।

0: मूले हिंदू मूले भूले अखुटी जाही नारद कहया से पूज कराही अंधे गुंगे अंध अंधार पाथर ले पूज है मुग्ध गवार ओहे जा आप डुबे तुम कहा तरनहार पौड़ी सब केहो तेरे वास है तू सच्चा साहु भगत रते रंग एक कह पूरा बेसाहु अमृत भोजन नाम हार राज राज जन खाहु सब पदार्थ पाईन सिमरन सच लाहु संत प्यारे पार ब्रह्म नानक हर अगम अगाहु श्लोक महला तीजा सब किछ हुक्मे आवदा सब किछ हुक्मे जाए जे को मूर्ख आपहो जाने अंधा अंध कमाए नानक हुक्म को गौरमुख बुझे नानक हुक्म को गौरमुख बुझे जिस नो कृपा करे रजाए महला तीजा सो जोगी जुगत सो पाए जिस नो गौरमुख नाम प्राप्त होए तिस जोगी की नगरी सब को वसै भेखी जोग ना होए नानक ऐसा विरला को जोगी जिस घट प्रगट होए पाउड़ी आपे जंत उपायन आपे आधार आपे सूखम भालिय आपे पासार आप एकाती होए रहै आपे वड परवार नानक मंगै दान हर संतां रे नार होर दातार न सुजई तू देवनहार सुध एक ओंकार सत नाम करता पुरख निर्भौ निर्वैर अकाल मूर्त अजूनी सह भंग गुर प्रसाद राग वडहंस महला पहला घर पहला अमली अमल न अंबड़ मच्छी नीर न होए
1: सो ए हुण राग वडहंस इथे प्रारंभ होया है धन श्री गुरु नानक देव साहिब महाराज जी दे पावन पवित्र शब्द दे नाल एक बेनती अज ख्याल विच आई सी दिन वेले रागी सिंघां नाल विचार हो रही सी रागां दा गुरबाणी दे नाल किन्ना गूढ़ा संबंध है सारे ही धार्मिक ग्रंथ सारे ही धर्म सत्कार योग ने पर दुनिया विच कोई भी अजिहा ग्रंथ एहो जी कोई होर पोथी नहीं जिहड़ी संगीतमई होवे केवल ते केवल धन सतगुरु श्री गुरु ग्रंथ साहिब जी महाराज सच्चे पातशाह जीयां दी बाणी है दुनिया भर दे सारियां ग्रंथां दे विचों जिहड़ी बाणी रागात्मक है जिहदे विच राग ने घर ने लाहणियां ने घोड़ियां ने सोलहे ने अष्टपदियां ने शांत ने एक एक पंक्ति श्री गुरु ग्रंथ साहिब महाराज जी दी संगीतमई है इन्ना गूढ़ा साडा संबंध है संगीत दे नाल सतगुरां जी दी बाणी दा कत्ती राग ने फिर कत्ती रागणियां ने फिर उन्हां दा परिवार अगे जो रागमाला ते असीं जावांगे फिर उदों ये विचारां होणगियां सो कैसी वड्डी बख्शिश साडे ते गरीब निवास जी ने कीती है इन्ना विशाल खजाना महाराज जी ने सानू ज्ञान दा जिथे बख्शिश कीता है ਉੱਥੇ ਸੰਗੀਤ ਦੇ ਨਾਲ ਗੁਰਮਤ ਸੰਗੀਤ ਦੇ ਨਾਲ ਇੰਨਾ ਗੂੜਾ ਸਿੱਖ ਦਾ ਸੰਬੰਧ ਜੋੜਿਆ ਹੈ ਕੋਈ ਵੀ ਸ਼ਬਦ ਮਹਾਰਾਜ ਜੀ ਦਾ ਰਾਗਾਂ ਤੋਂ ਘਰਾਂ ਤੋਂ ਅਸ਼ਟਪਦੀਆਂ ਤੋਂ ਸ਼ੰਤਾਂ ਤੋਂ ਬਾਹਰ ਨਹੀਂ ਹੈ ਕੁਝ ਕਾਵਿ ਦੇ ਵਿੱਚ ਵੀ ਨੇ ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਹੈ ਭਾਵੇਂ ਰਾਗਾਂ ਵਿੱਚ ਨਹੀਂ ਪਰ ਹੈ ਤੇ ਕਾਵਿ ਦੇ ਵਿੱਚ ਫਿਰ ਉਸ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਆਉਂਦੀ ਹੈ ਰਹਿਰਾ ਸਾਹਿਬ ਜੀ ਦੇ ਸ਼ਬਦ ਆਉਂਦੇ ਆ ਭਾਵੇਂ ਰਾਗਾਂ ਵਿੱਚ ਨਹੀਂ ਰਹਿਰਾ ਸਾਹਿਬ ਜੀ ਦੇ ਸ਼ਬਦ ਤੇ ਫਿਰ ਵੀ ਰਾਗਾਂ ਵਿੱਚ ਆ ਜਾਂਦੇ ਪਰ ਜਪਜੀ ਸਾਹਿਬ ਜੀ ਦੀ ਬਾਣੀ ਭਾਵੇਂ ਰਾਗਾਂ ਵਿੱਚ ਨਹੀਂ ਪਰ ਕਾਵਿ ਰੂਪ ਤੇ ਹੈ ਨਾ ਸੋ ਇਸ ਕਰਕੇ ਇਹ ਬੇਨਤੀ ਹੈ ਵੀ ਮਹਾਰਾਜ ਜੀ ਨੇ ਸਾਨੂੰ ਏਡਾ ਵੱਡਾ ਇੱਕ ਖਜ਼ਾਨਾ ਬਖਸ਼ਿਸ਼ ਕੀਤਾ ਹੈ ਬਹੁਤ ਸਾਰੇ ਗੁਰਮੁਖ ਪਿਆਰੇ ਕੀਰਤਨ ਕਰਨ ਦਾ ਕੀਰਤਨ ਸਿੱਖਣ ਦਾ ਸ਼ੌਂਕ ਰੱਖਦੇ ਨੇ ਸੋ ਉੱਥੇ ਇਹ ਬੇਨਤੀ ਹੈ ਕਿ ਰਾਗਾਂ ਵੱਲ ਵੀ ਜ਼ਰੂਰ ਜਿੰਨਾ ਹੋ ਸਕੇ ਧਿਆਨ ਦੇਣਾ ਚਾਹੀਦਾ ਹੈ ਰਾਗ ਵਿਦਿਆ ਵੀ ਪ੍ਰਾਪਤ ਕਰਨੀ ਚਾਹੀਦੀ ਹੈ ਹੁਣ ਇੱਥੇ ਮਹਾਰਾਜ ਜੀ ਨੇ ਸਿੱਖ ਦੀ ਇੱਦਾਂ ਦੀ ਭਾਵਨਾ ਮਹਾਰਾਜ ਨੇ ਬਣਾਉਣ ਦਾ ਜ਼ਿਕਰ ਕੀਤਾ ਹੈ ਇਸ ਵਡਹੰਸ ਰਾਗ ਦੇ ਵਿੱਚ ਅਲਾਣੀਆਂ ਵੀ ਆਉਣਗੀਆਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਮ੍ਰਿਤਕ ਉਦੋਂ ਬਾਅਦ ਅਲਾਹਣੀਆਂ ਦਾ ਪਾਠ ਕੀਤਾ ਜਾਂਦਾ ਹੈ ਫਿਰ ਉਦੋਂ ਬਾਅਦ ਇਸੇ ਰਾਗ ਦੇ ਵਿੱਚ ਘੋੜੀਆਂ ਵੀ ਆਉਣਗੀਆਂ ਜੋ ਖੁਸ਼ੀਆਂ ਦੇ ਵੇਲੇ ਗਾਇਨ ਕਰਦੇ ਹਾਂ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਸਮ ਦ੍ਰਿਸ਼ਟੀ ਤੇ ਸਮ ਬਿਰਤੀ ਦਿੱਤੀ ਹੈ। ਨਾ ਦੁੱਖ ਵੇਲੇ ਕੋਈ ਬਹੁਤਾ ਦੁੱਖ ਹੈ, ਨਾ ਸੁੱਖ ਵੇਲੇ ਕੋਈ ਬਹੁਤਾ ਸੁੱਖ ਤੇ ਉਹਦੀ ਖੁਸ਼ੀ ਹੈ। ਇਹ ਜਿਹੜਾ ਹੁਣ ਰਾਗ ਪ੍ਰਾਰੰਭ ਹੋ ਰਿਹਾ ਹੈ ਵਡਹੰਸ, ਰਾਤ ਦਾ ਜਿਹੜਾ ਵੇਲਾ ਹੁੰਦਾ ਹੈ ਜਦੋਂ ਦੂਸਰਾ ਦਿਨ ਹੋ ਜਾਂਦਾ ਹੈ, 12 ਵੱਜ ਜਾਂਦੇ ਨੇ ਰਾਤ ਦੇ, ਰਾਤ ਦੇ 12 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ ਦੇ 3 ਕੁ ਵਜੇ ਤੱਕ ਦਾ ਇਸ ਰਾਗ ਦਾ ਸਮਾਂ ਹੁੰਦਾ ਹੈ। ਸੋ ਇਸ ਕਰਕੇ ਇਹ ਆਪ ਜੀ ਨੇ ਖਿਆਲ ਰੱਖਣਾ, ਵਡਹੰਸ ਰਾਗ ਜਿਹੜਾ ਰਾਤ ਅੱਧੀ ਰਾਤ ਲੰਘੀ ਤੋਂ ਬਾਅਦ 12 ਤੋਂ 3 ਵਜੇ ਦਾ, ਬਹੁਤ ਸਾਰੇ ਗੁਰਮੁਖ ਪਿਆਰੇ 12 ਵਜੇ ਤੋਂ ਅੰਮ੍ਰਿਤ ਵੇਲਾ ਮੰਨਦੇ ਆ, ਕਈ 1 ਵਜੇ ਤੋਂ, ਕਈ 2 ਤੋਂ, ਕਈ 3 ਵਜੇ ਤੋਂ ਮੰਨਦੇ ਆ, ਪਰ ਤੁਸੀਂ ਇੱਦਾਂ ਸਮਝ ਲਓ ਵੀ ਜਿਹੜਾ ਰਾਤ 12 ਵਜ ਜਾਂਦੇ ਜਦੋਂ ਦੂਜੇ ਦਿਨ ਚੜ੍ਹਨ ਵਾਲੇ, ਰਾਤ 12 ਤੋਂ ਲੈ ਕੇ 3 ਕੁ ਵਜੇ ਤੱਕ ਦਾ ਸਮਾਂ ਹੁੰਦਾ ਰਾਗ ਵਡਹੰਸ ਦਾ। ਹਾਂਜੀ।

ਮੋਰੀ ਰੋਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵੱਡਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟਹੋ ਖੰਨੀਆਂ ਵੰਜਾਂ ਤੇਰੇ ਦਰਸ਼ਨ

0: ਚੂੜਾ ਭੰਨ ਪਲੰਗ ਸਿਓ ਮੁੰਦੇ ਸਣ ਬਾਹੀ ਸਣ ਬਾਹਾ ਏਤੇ ਵੇਸ ਕਰੇਦੀਏ ਮੁੰਦੇ ਸਾਹੋ ਰਾਤੋ ਅਵਰਾਹਾ ਨਾ ਮਨਿਆਰ ਨਾ ਚੂੜੀਆ ਨਾ ਸੇ ਵੰਗੁੜੀਆਹਾ ਜੋ ਸਹਿ ਕੰਠ ਨਾ ਲਗੀਆ ਜਲਣ ਸੇ ਬਹਾੜੀਆਹਾ ਸਭ ਸਹੀਆ ਸਹੁ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾ ਸਭ ਸਹਿ ਸਹੁ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾ
1: ਸਭ ਸਹੀਆ
2: ਫਿਰ ਪੜਦੀ
0: ਸਭ ਸਹੀਆ ਸਹੁ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾ
3: ਇਹ ਦਾਦੀ ਦੇ ਥੋੜਾ ਰੁਕ ਕੇ ਹੁਣ ਦਾਦੀ ਕੈ ਦਰ ਜਾਵਾ
0: ਸਭ ਸਹੀਆ ਸਹੁ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾ ਸਭ ਸਹੀਆ ਸਹੁ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾ ਅਮਾਲੀ ਹਉ ਖਰੀ ਸੁਚੱਜੀ ਤੈ ਸਹਿ ਏਕ ਨਾ ਭਾਵਾ ਮਾਠ ਗੁੰਦਾਈ ਪੱਟੀਆ ਭਰੀਆ ਭਰੀਐ ਮਾਂਗ ਸੰਧੂਰੇ ਮਾਠ ਗੁੰਦਾਈ ਪੱਟੀਆ ਭਰੀਐ ਮਾਂਗ ਸੰਧੂਰੇ

ਸਤਿਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੋਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ।

0: ਸਭ ਅੰਤਰ
1: ਪਾਇਨ ਦੀ ਥਾਂ ਤੇ ਪਾਇਨ ਪੜ ਲਓ ਜੀ।
2: ਏਕੋ ਸੱਚ ਅੱਗੇ ਸੱਚਾ ਨਹੀਂ,
0: ਏਕੋ ਸੱਚ ਵਰਤੈ ਸਭ ਅੰਤਰ, ਸਭਨਾ ਕਰੇ ਪ੍ਰਤਿਪਾਲਾ, ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ, ਸਭਨਾ ਦੀਵਾਨ ਦਇਆਲਾ, ਵਡਹੰਸ ਮਹੱਲਾ ਤੀਜਾ, ਗੁਰਮੁਖ ਸੱਚ ਸੰਜਮ ਤਤ ਗਿਆ।

ਜਾਏ ਪੁੱਛਾ ਆਪਣੇ ਸਤ ਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿੱਤ ਲਾਏ ਹਉ ਸਭ ਵੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉ ਕਰ ਧੀਰਜ ਪਾਵਾ ਜਿਸ ਕਾਰਨ ਹਉ ਸੀ ਗਾਰ ਸੀ ਗਾਰੀ ਸੋ ਪਿਰ ਰੱਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੋ ਹਾਗਣ ਜਿਨ ਪਿਰ ਰਾਵੇ ਅੜਾ ਸੱਚ ਸਵਰਾ ਹਉ ਜਾਏ ਪੁੱਛਾਂ ਸੋਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸੱਚ ਹੈ ਮੈਂ ਛੋੜੇ ਅੜਾ ਮੇਰਾ ਤੇਰਾ ਸਭ ਮਨ ਤਨ ਜੀਉ ਤਰਹੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀਐ ਆਪਨੜਾ ਪਿਰ ਆਪਨੜਾ ਪ੍ਰਭ ਨਦਰ ਕਰ ਦੇਖੈ ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ

ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ, ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਗੁਰ ਸੱਜਣ ਮੇਰਾ ਮੇਲ ਹਰੇ, ਜਿੱਤ ਮਿਲ ਹਰ ਨਾਮ ਧਿਆਵਾ, ਗੁਰ ਸਤਿਗੁਰ ਪਾਸਾ ਹੋ ਹਰ ਗੋਸ਼ਟ ਪੁੱਛਾਂ, ਕਰ ਸਾਂਝੀ।

ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਬੜਹੰਸ ਮਹੱਲਾ ਪੰਜਵਾ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹਾਉ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੈ ਮੇਰਾ ਪ੍ਰਭ ਅਬਿਨਾਸੀ ਤੁਮ ਮਿਹਰਬਾਨ ਦਾਸ ਹਮ ਦੀਨਾ ਨਾਨਕ ਸਾਹਿਬ ਭਾਰਪੁਰ ਲੀਣਾ ਬੜਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ

ਹੋ ਤਿਨ ਹੈ ਹਮ ਤਿਨ ਹੈ ਤੁਮ ਜਾਤੇ ਜਿਸ ਹੈ ਜਨਾਵ ਹੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਇਤ ਉਤ ਦੇਖੋ ਓਟ ਤੁਮਾਰੀ ਮੋਹੇ ਨਿਰ ਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਬੜਹੰਸ ਮਹੱਲਾ ਪੰਜਵਾ ਅੰਤਰ ਜਾਮੀ

ਥਲ ਮਹੀਅਲ ਰਹਿਆ ਭਰ ਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੋ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਪਾਰੇ ਸਰਨ ਭਰਿਓ ਨਾਨਕ ਹਰ ਦੁਆਰੇ ਵਡਹੰਸ ਮਹੱਲਾ ਪੰਜਵਾ ਤੂੰ ਵਡਦਾਤਾ ਅੰਤਰ ਜਾਮੀ ਸਭ ਮਹਿ ਰਵਿਆ ਸਭ ਮਹਿ

ਤਤ ਪੇਖਾਉ ਸਾਧੂ ਸਰਣਾ, ਹਰ ਗੁਣ ਗਾਏ ਨਿਰਮਲ ਮਨ ਕਰਨਾ, ਘਟ ਘਟ ਪੀਤਰ ਘਟ ਘਟ ਅੰਤਰ, ਘਟ ਘਟ ਅੰਤਰ ਮੇਰਾ ਸੁਆਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ, ਬੜਹੰਸ ਮਹੱਲਾ ਪੰਜਵਾ, ਵਿਸਰ ਨਾਹੀ ਪ੍ਰਭ ਦੀਨ ਦਇਆਲਾ, ਤੇਰੀ ਸਰਨ ਪੂਰਨ ਕਿਰਪਾਲਾ ਰਹਾਉ, ਜਹਿ ਚਿਤ ਆਵਹਿ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰਹਿ ਤਾ ਲਾਗੈ ਹਾਵਾ, ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ

ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਜਵਾ ਤੂੰ ਜਾਣਾ ਇਹ ਤਾ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਧ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਤੁਧ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸੀਸ ਤੁਮਾਰੀ ਵੜਹੰਸ ਮਹੱਲਾ।

ਰਹਿ ਨਾ ਸਕੈ ਬਿਨ ਖੀਰੇ, ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੋ ਭੋਜਨ ਮੈਂ ਨੀਰੇ, ਮੇਰਾ ਮਨ ਤਨ ਪ੍ਰੇਮ ਪੈਰਾਮਤਾ, ਬਿਨ ਦਰਸ਼ਨ ਕਿਉ ਮਨ ਧੀਰੇ, ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮੇਲੇ ਹੋ ਮਿੱਤਰ ਸੁਖਦਾਤਾ, ਓਹ ਜੀਅ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆ ਬਾਤਾ, ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ, ਜੋ ਚਾਤਰਕ ਜਲ ਕਉ ਬਿਲ ਲਾਤਾ, ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕਉ ਰੱਖ ਲੇਤਾ, ਹਉ ਭਈ ਉੜੀਣੀ ਕੰਤ ਕਉ ਅਮਾਲੀ, ਸੋ ਪਿਰ ਕਦ ਨੈਣੀ ਦੇਖਾ, ਸਭ ਰਸ ਭੋਗਣ ਵਿਸਰੇ, ਸਭ ਰਸ ਭੋਗਣ ਵਿਸਰੇ, ਬਿਨ ਪਿਰ ਕਿਤੇ ਨਾ ਲੇਖਾ, ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕਾਉ ਹਉ ਵੇਸਾ, ਜਿਨੀ ਸਖੀ ਲਾਲ ਰਾਵਿਆ ਪਿਆਰਾ, ਤਿਨ ਆਗੈ ਹਮ ਆ ਦੇਸਾ, ਮੈਂ ਸਭ ਸੀਗਾਰ ਬਣਾਇਆ ਅਮਾਲੀ, ਬਿਨ ਪਿਰ ਕਾਮ ਨਾ ਆਏ, ਜਾ ਸਹ ਬਾਤ ਨਾ ਪੁੱਛਿਆ ਅਮਾਲੀ, ਤਾ ਬਿਰਥਾ ਜੋਬਨ ਸਭ ਜਾਏ, ਧਨ ਧਨ ਤੇ ਸੋਹਾਗਣੀ ਅਮਾਲੀ, ਜਿਨ ਸਹੁ ਰਹਿਆ ਸਮਾਏ, ਹਉ ਵਾਰਿਆ ਤਿਨ ਸੋਹਾਗਣੀ ਅਮਾਲੀ, ਤਿਨ ਕੇ ਧੋਵਾਂ ਸਦ ਪਾਏ, ਜਿਚਰ ਦੂਜਾ ਭਰਮ ਸਾ ਅਮਾਲੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ, ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾ ਆਸਾ ਮਨਸਾ ਸਭ ਪੂਰੇ, ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਪਿਰ ਸਰਬ ਰਹਿਆ ਭਰ ਪੂਰੇ, ਜਨ ਨਾਨਕ ਹਾਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੇ, ਪੜਹੰਸ ਮਹੱਲਾ ਤੀਜਾ, ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ, ਅਨ ਦਿਨ ਸੱਚ ਸਲਾਹ ਨਾ, ਧਨ ਧਨ ਵਡਵਾ ਧਨ।

ਤਨ ਮਨ ਸੱਚਾ ਹੋਏ ਬਿਨ ਸਾਚੇ ਹੋਰ ਅਸਾ ਲਹਣਾ ਜਸ ਹੈ ਜਨਮ ਸਭ ਖੋਏ ਸੱਚ ਸੱਚ ਖੇਤੀ ਸੱਚ ਬੀਜਣਾ ਸੱਚ ਖੇਤੀ ਸੱਚ ਬੀਜਣਾ ਸੱਚਾ ਵਾਪਾਰਾ ਅੰਨ ਦਿਨ ਲਾਹਾ ਸੱਚ ਨਾਮ ਧਨ ਭਗਤ ਭਰੇ ਭੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜਿਸ ਨੋ ਬਖਸੇ ਤਿਸ ਮਿਲੈ ਮਹਿਲੀ ਪਾਏ ਥਾਉ ਆਵ ਹੈ ਸੱਚੇ ਜਾਵ ਹੈ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮੁਖ ਦਰ ਸੱਚ ਹੈ ਸਚਿਆਰ ਹੈ ਸੱਚੇ ਮਾਹੇ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੈ ਥਾਨ ਸੱਚ ਸਾ ਲਾਹਣਾ ਸਤਿਗੁਰ ਬਲਿਹਾਰੈ ਜਾਉ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ

ਸੱਚ ਬੋਲਣਾ, ਸੱਚ ਵੇਖਣਾ, ਸੱਚ ਬੋਲਣਾ, ਸੱਚਾ ਸਭ ਆਕਾਰ, ਨਾਨਕ ਸੱਚ ਨਾਨਕ ਸੱਚੈ ਮੇਲੇ ਤਾ ਮਿਲੇ, ਆਪ ਲਏ ਮਿਲਾਏ ਜੋ ਨਾਨਕ।

ਕਰੇ ਰਜਾਏ ਵਡਹੰਸ ਮਹੱਲਾ ਤੀਜਾ ਮਨੁਆ ਦਹਿ ਦਿਸ ਧਾਪ ਦਾ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਧਕਾਈ ਕਾਮ ਕ੍ਰੋਧ ਨਿਤ ਸੰਤਾਵੈ ਵਾਹੁ ਵਾਹੁ ਸਹਿਜੇ ਗੁਣ ਰਵੀਜੈ ਰਾਮ ਨਾਮ ਇਸ ਯੁਗ ਮਹਿ ਦੁਲਭ ਹੈ ਗੁਰਮਤ ਹਰ ਰਸ ਪੀਜੈ ਰਹਾਉ ਸਬਦ ਚੀਨ ਮਨ ਨਿਰਮਲ ਹੋਵੈ ਤਾਂ ਹਰ ਕੇ ਗੁਣ ਗਾਵੈ ਗੁਰਮਤੀ ਆਪੈ ਆਪ ਪਛਾਣੈ ਤਾਂ ਨਿਜ ਘਰ ਵਾਸਾ ਪਾਵੈ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖਦਾਤਾ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਉਤਮ ਭਏ ਹਰ ਕੀ ਸਰਣਾਈ ਪਾਥਰ ਡੁੱਬਦਾ ਕਾਢ ਲੀਆ ਸਾਚੀ ਵਡਿਆਈ ਬਿਖ ਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਾਈ ਅਕਹੋ ਪਰਮਲ ਭਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਭ ਹੈ ਜਗ ਮਹਿ ਖਟਿਆ ਆਏ ਪੂਰੈ ਭਾਗ ਸਤ ਗੁਰ ਮਿਲੈ ਪੂਰੈ ਭਾਗ ਸਤ ਗੁਰ ਮਿਲੈ ਹਰ ਨਾਮ ਧਿਆਏ ਮਨ ਮੁਖ ਭੂਲੇ ਬਿਖ ਲਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖ ਹੋ ਹਰ ਹਰ ਸਭ ਕੋ ਕਰੈ ਵਿਰਲੈ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਬਿਗਾੜ ਕਾਹੇ ਨਹਾਈਐ ਨਹਾਤਾ ਸੋ ਪ੍ਰਵਾਨ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੇ ਬਾਝੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੈ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਬਿਗਾੜ ਕਾਹੇ ਨਹਾਈਐ ਤਾ ਮੈਂ ਕਹਿਆ ਕਹਿਣ ਜਾ ਤੁਝੈ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਭਾਇਆ ਨਾਮ ਮਿੱਠਾ ਮਨ ਹੈ ਲਾਗਾ ਦੁਖ ਡੇਰਾ ਢਾਹਿਆ ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇਆ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾ ਤੁਝੈ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸੁਆਮ ਸੇਤੀ ਆਪ ਆਪ ਪੰਜਾਵਣਾ ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੂਹ ਆਵਣਾ ਜੋ ਦੇ ਸਹਿਣਾ ਮਰਹਿ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਹ ਪਾਈਨ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਕੌੜਾ ਕੋਏ ਨਾ ਮੰਗੈ ਮਿੱਠਾ ਸਭ ਮੰਗੈ ਸਭ ਕੋਏ ਮਿੱਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸਮ ਸਰੇ ਨਾਨਕ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਭ ਉਹ ਪਾਈਨ ਆਪ ਆਪੇ ਨਦਰ ਕਰੇ ਵਡਹੰਸ ਮਹੱਲਾ ਪਹਿਲਾ ਕਰਹੋ ਦਇਆ ਤੇਰਾ ਨਾਮ ਵਖਾਣਾ ਸਭ ਉਹ ਪਾਈਐ ਆਪ ਆਪੇ ਸਰਬ ਸਮਾਣਾ ਸਭ ਉਹ ਪਾਈਐ ਆਪ ਆਪੇ ਸਰਬ ਸਮਾਣਾ ਸਰਬੇ ਸਮਾਣਾ ਆਪ ਤੂੰ ਹੈ ਉਹ ਪਾਏ ਧੰਦੈ ਲਾਈਆ ਇੱਕ ਤੁਝ ਹੀ ਕੀਏ ਰਾਜੇ ਇੱਕ ਨਾ ਭਿੱਖ ਭਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਭਰਮ ਭੁਲਾਣਾ ਸਦਾ ਦਇਆ ਕਰਹੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੁਖ ਗਇਆ ਸੁਖ ਆਏ ਸਮਾਣਾ ਗਾਵਣ ਸੁਰ ਨਰ ਸੁਗੜ ਸੁਜਾਣਾ ਸੁਰ ਨਰ ਸੁਗੜ ਸੁਜਾਣ ਗਾਵ ਹੈ ਜੋ ਤੇਰਾ ਮਨ ਭਾਵ ਹੈ ਮਾਇਆ ਮੋਹੇ ਚੇਤ ਹੈ ਨਾਹੀ ਅਹਿਲਾ ਜਨਮ ਗਵਾਵ ਹੈ ਇੱਕ ਮੂੜ ਮੁਗਧ ਨਾ ਚੇਤ ਹੈ ਮੂਲੇ ਜੋ ਆਇਆ ਤੇ ਸਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵ ਹੈ ਭਾਉ ਕਰ ਲਾਗਾ ਸਾਉ ਪ੍ਰਾਣੀ ਤਨਾ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰੇ ਜੋਏ ਰਾਤੇ ਨਿਤ ਚੜ੍ਹੈ ਸੁਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੈ ਰਾਜ ਤੇਰਾ ਕਬਹੁ ਨਾ ਜਾਵੈ ਰਾਜੋ ਤਾਂ ਤੇਰਾ ਸਦਾ ਨਿਹਚਲ ਇਹੋ

0: ਮਨ ਢਾਲਾ ਕ੍ਰਿਸ਼ਨ ਮਾਲਾ ਜਪਹੋ ਤੁਸੀਂ ਸਹੇਲੀ ਹੋ ਜਮ ਦੁਆਰ ਨਾ ਹੋ ਖੜੀਆ ਸਿੱਖ ਸੁਣੋ ਮਹੇਲੀ ਹੋ ਹੰਸ ਹੰਸਾ ਬੱਗ ਬੱਗਾ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤ ਰੀਸਾਲਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਹਕਣ ਕੋਇਕਲਾ ਤਰਲ ਜੁਆਣੀ ਤਰਲਾ ਜੁਆਣੀ ਆਪ ਭਾਣੀ ਇਛ ਮਨ ਕੀ ਪੂਰੀਏ ਸਾ ਰੰਗ ਜਾਓ ਪੱਗ ਧਰੈ ਠਿਮ ਠਿਮ ਆਪ ਆਪ ਸੰਧੂਰ ਏ ਸ੍ਰੀ ਰੰਦ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਣਵੰਤ ਨਾਨਕ ਦਾਸ ਹਰਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਬਿਨਵੰਤ ਨਾਨਕ ਦਾਸ ਹਰਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ
1: ਵਡਹਾਂ
2: ਇਹ ਜੋ ਸ਼ਬਦ ਸੰਗਤਾਂ ਨੇ ਸਰਵਣ ਕੀਤਾ ਹੈ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਇਸ ਸ਼ਬਦ ਦੀਆਂ ਆਖਰੀ ਦੋ ਪੌੜੀਆਂ ਨੇ ਉਹਨਾਂ ਦੇ ਅੰਦਰ ਸਰਗੁਣ ਸਰੂਪ ਦਾ ਵੀ ਜ਼ਿਕਰ ਕੀਤਾ ਹੈ ਕਿਉਂ ਭਾਵੇਂ ਗੁਰਮਤ ਦੇ ਅੰਦਰ ਪੂਜਾ ਅਕਾਲ ਦੀ ਪ੍ਰਧਾਨ ਹੈ ਅਕਾਲ ਉਹ ਹੈ ਜਿਹੜਾ ਨਿਰਾਕਾਰ ਹੈ ਪਰ ਦੂਸਰੇ ਨੰਬਰ 'ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਵੀ ਹੈ ਨਿਰਗੁਣ ਅਤੇ ਸਰਗੁਣ ਵੀ ਹੈ ਉਹ ਕਿਹੋ ਜਿਹਾ ਹੈ ਸਾਡੇ ਲਈ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨ ਗੁਰੂ ਨਾਨਕ ਦੇ ਮਹਾਰਾਜ ਹੀ ਸਾਡੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਅਤੇ ਉਹਨਾਂ ਨੇ ਹੀ ਸਰਗੁਣ ਸਰੂਪ ਦੀ ਵਿਆਖਿਆ ਕੀਤੀ ਹੈ ਕਿ ਉਹ ਵਾਹਿਗੁਰੂ ਦਾ ਸਰੂਪ ਕਿਹੋ ਜਿਹਾ ਹੈ ਤੇਰੇ ਬੰਕੇ ਲੋਇਣ ਇਹ ਅੱਖਾਂ ਦੀ ਮਹਿਮਾ ਦੰਤ ਰੀਸਾਲਾ ਸੋਹਣੇ ਨੱਕ ਲੰਬੜੇ ਵਾਲਾ ਲੰਬੜੇ ਵਾਲਾ ਤੋਂ ਭਾਵ ਹੈ ਲੰਬੇ ਕੇਸਾਂ ਵਾਲਾ ਵਾਹਿਗੁਰੂ ਦਾ ਸਰਗੁਣ ਸਰੂਪ ਲੰਬੇ ਕੇਸਾਂ ਵਾਲਾ ਹੈ ਭਾਵ ਸਾਬਤ ਸੂਰਤ ਉਸ ਵਾਹਿਗੁਰੂ ਨੇ ਧਾਰਨ ਕੀਤੀ ਹੈ ਅਤੇ ਸਾਨੂੰ ਇਹ ਸੰਕੇਤ ਦਿੱਤਾ ਹੈ ਵੀ ਜਿਹੋ ਜਿਹਾ ਵਾਹਿਗੁਰੂ ਦਾ ਸਰਗੁਣ ਸਰੂਪ ਹੈ ਅਤੇ ਤੁਸੀਂ ਵੀ ਉਹਦੇ ਵਰਗੇ ਬਣੋ ਖਾਲਸਾ ਮੇਰੋ ਰੂਪ ਹੈ ਖਾਸ ਇਹ ਸਿੱਖਿਆ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਆਇਓ ਹੁਣ ਆਪਾਂ ਅੱਗੇ ਪਾਠ ਦੇ ਨਾਲ ਜੁੜੀਏ
3: ਬੇਨਤੀ ਹੈ ਕਿ ਕਿਸੇ ਦੇ ਮੂੰਹ ਵਿੱਚ ਗਮ ਹੈ ਤੇ ਉਹ ਪੋਥੀ ਸਾਹਿਬ ਤੋਂ ਪਾਠ ਕਰਦਿਆਂ ਕਰਦਿਆਂ ਨਾਲ ਉਹ ਗਮ ਚੱਬਦੇ ਆ ਉੱਠ ਕੇ ਬਾਹਰ ਸੁੱਟ ਆਓ ਜੀ ਤੇ ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਮੂੰਹ ਵਿੱਚ ਇੱਦਾਂ ਦੀਆਂ ਚੀਜ਼ਾਂ ਨਹੀਂ ਉਦੋਂ ਪਾਈ ਦੀਆਂ ਸੋ ਇਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਜਿਹਦੇ ਵੀ ਮੂੰਹ ਵਿੱਚ ਹੋਵੇ ਗਮ ਪਾਈ ਹੋਈ ਉੱਠ ਕੇ ਪੋਥੀ ਸਾਹਿਬ ਇੱਥੇ ਹੀ ਸਜਾ ਕੇ ਤੇ ਉੱਪਰ ਬਸਤਰ ਪਾ ਕੇ ਬਾਹਰ ਜਾ ਕੇ ਉਹਨੂੰ ਸਿੱਟ ਆਓ ਜੀ
1: ਵਡਹੰਸ ਮਹੱਲਾ ਤੀਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰਕੈ ਰੰਗ ਰਤੀ ਮੁਹੀਏ ਸੋਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀਏ ਮੁਹੀਏ ਫਿਰ ਰਾਵੇ ਭਾਏ ਪਿਆਰੇ ਸੱਚੈ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇ ਹੋ ਰਚਾਇਆ ਆਪ ਗਵਾਇਆ ਤਾ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਫਿਰ ਆਪੇ ਸਾਚੈ ਸਾ ਹੇ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਹਧੂਰੇ ਰਾਮ ਗੁਰਮੁਖ ਜਿਨੀ ਰਾਵਿਆ ਮੁਹੀਏ ਫਿਰ ਰਵ ਰਹਿਆ ਭਰ ਪੂਰੇ ਰਾਮ ਫਿਰ ਰਵ ਰਹਿਆ ਭਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਧਨ ਬਾਲੀ ਭੋਲੀ ਫਿਰ ਸਹਿਜ ਰਾਵੈ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ ਹਾਰ ਸਾਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਬਦੇ ਰਹਿ ਹਦੂਰੇ ਸੋਹਾਗਣੀ ਜਾਏ ਪੁੱਛਹੋ ਮੁਹੀਏ ਸੋਹਾਗਣੀ ਜਾਏ ਪੁੱਛਹੋ ਮੁਹੀਏ ਜਿਨੀ ਵਿੱਚਹੋ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੁਹੀਏ ਜਿਨੀ ਵਿੱਚਹੋ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੁਹੀਏ ਜਿਨੀ ਵਿੱਚਹੋ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ ਰੰਗ ਸਿਉਰ ਅਲੀਆ ਮਾਣੈ ਸਦਾ ਰੰਗ ਰਾਤੀ ਸਹਿਜੇ ਮਾਤੀ ਅਨ ਦਿਨ ਨਾਮ ਵਖਾਣੈ ਕਾਮਣ ਵਡਭਾਗੀ ਅੰਤਰ ਲਿਵ ਲਾਗੀ ਹਰ ਕੈ ਪ੍ਰੇਮ ਸੋ ਪਾਇਆ
2: ਹਰ ਕਾ
1: ਕਾਮਣ ਵਡਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੋ ਪਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸੀਗਾਰ ਬਣਾਇਆ ਹਉਮੈ ਮਾਰ ਮੁਹੀਏ ਤੂੰ ਚੱਲ ਗੁਰ ਕੈ ਭਾਏ ਹਉਮੈ ਮਾਰ ਮੁਹੀਏ ਤੂੰ ਚੱਲ ਗੁਰ ਕੈ ਭਾਏ ਹਰ ਵਰ ਰਾਵਹਿ ਸਦਾ ਮੁਹੀਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪੇਰ ਰਲੀਆਲਾ ਜੋਬਨ ਬਾਲਾ ਅਨ ਦਿਨ ਕੰਤ ਸਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚਾ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲੈ ਸਤਿਗੁਰ ਭਾਏ ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਵਾਪਾਰ।

0: ਤਨ ਦਿਨ ਨਾਮ ਵਖਾਣੈ ਗੁਣ ਸੰਗ੍ਰਹ ਅਵਗਣ ਵਿਕਣ ਹੈ ਆਪੈ ਆਪ ਪਛਾਣੈ ਗੁਰਮਤ ਪਾਈ ਵੱਡੀ ਵਡਿਆਈ ਸੱਚਾ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੈ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸ ਪੁੰਛ ਤੂੰ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਾ ਪਾਰਾ ਹਰ ਨਾਮ ਧਿਆਏ ਮਨ ਵਸਾਏ ਬੁੱਝੈ ਗੁਰ ਬੀਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚਾ ਸ਼ਬਦ ਸੁਭਾਏ ਹਰ ਵਾਪਾਰ ਸੇਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡਭਾਗੋ ਰਾਮ ਗੁਰਮਤੀ ਮਨ ਨਿਜ ਘਰ ਵਸਿਆ ਸੱਚੈ ਸ਼ਬਦ ਬਹਿ ਰਾਗੋ ਰਾਮ ਮੁਖ ਮਸਤਕ ਭਾਗੋ ਸੱਚ ਬਹਿ ਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬਹੁਰਾਨਾ ਸਬਦੇ ਹੋਮੈ ਮਾਰੀ ਸਾਚੈ ਸ਼ਬਦ ਲਾਗ ਮਤ ਉਪਜੈ ਸਾਚੈ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੋਹਾਗੋ ਨਾਨਕ ਸ਼ਬਦ ਮਿਲੈ ਭਉ ਭੰਜਨ ਹਰ ਰਾਵੈ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਾਈ ਰਾਮ
1: ਵਡਿਆਈ ਰਾਮ
0: ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ ਰਾਮ ਗੁਰਮਤੀ ਹੁਕਮ ਬੂਝੀਐ ਹੁਕਮੇ ਮੇਲ ਮਿਲਾਈ ਰਾਮ ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਹਾਰਾ ਭਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਹਿਆ ਸਮਾਈ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਾਕੈ ਸਾਚੈ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਭਾਏ ਪਰਮ ਵਿਗੂਤੀ ਮਨਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਛ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ ਅੰਧਲੇ ਗਿਆਨ ਵਿਹੂਣੇ ਦੂਜੈ ਭਾਏ ਖੁਆਈ

ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾ ਪਾਰਾ ਸਤਿਗੁਰ ਸੇਵਨ ਆਪਣਾ ਅੰਤਰ ਸਬਦ ਅਪਾਰਾ ਅੰਤਰ ਸਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਦ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੈ ਪਤ ਗਵਾਈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੈ ਪਤ ਗਵਾਈ ਹੋਮੈ ਮਾਰ ਸੱਚ ਸਬਦ ਸਮਾਣੇ ਸੱਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡਭਾਗੀ ਰਾਮ ਜੋ ਮਨ ਮਾਰ ਹੈ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਵਿਛਾਣਿਆ ਮਤ ਨਹਿ ਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ ਇੱਕ ਕਾਮਣ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਿਜੇ ਸੇਵ ਹੈ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀ ਹੈ ਰਤਨ ਪਦਾਰਥ ਵਣਜੀ ਹੈ ਸਤਿਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਏ ਜਿਸ ਆਪ ਬੁਝਾਏ ਲਾਹਾ ਭਗਤ ਸਹਿ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਤ ਖੋਈ ਗੁਰਮਤ ਨਾਮ ਅਧਾਰੇ ਵੱਖਰ ਨਾਮ ਸਦਾ ਲਾਭ ਹੈ ਜਿਸਨੋ ਏਤ ਵਾਹ ਪਾਰ ਲਾਏ ਰਤਨ ਪਦਾਰਥ ਬਣਜੀ ਹੈ ਜਾਂ ਸਤਿਗੁਰ ਦੇ ਬੁਝਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਹ ਪਾਰਾ ਰਾਮ ਕੂੜ ਬੋਲ ਬਿਖ ਖਾਵਣੀ ਬਹੁ ਵਧਹਿ ਵਿਕਾਰਾ ਰਾਮ ਬਹੁ ਵਧਹਿ ਵਿਕਾਰਾ ਸਹਿਸਾ ਇਹੋ ਸੰਸਾਰਾ ਬਿਨ ਨਾਵੈ ਪਤ ਖੋਈ ਪਤ ਪੜ ਪੰਡਿਤ ਵਾਦ ਵਖਾਣ ਹੈ ਪੜ ਪੜ ਪੜ ਪੜ ਪੰਡਿਤ ਵਾਦ ਵਖਾਣ ਹੈ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਹ ਪਾਰਾ ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕੈ ਦਰਬਾਰਾ ਰਾਮ ਖੋਟੇ ਦਰਗਹਿ ਸੁਟੀਅਨ ਉਬੇ ਕਰਨ ਪੁਕਾਰਾ ਰਾਮ ਉਬੇ ਕਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮ ਗਵਾਇਆ ਬਿਖਿਆ ਬਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ ਖੋਟੇ ਖਰੇ ਪਰਖੀਅਨ ਤਿਤ ਸੱਚੈ ਦਰਬਾਰਾ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ ਰਾਮ ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੂਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਹ ਪਾਰਾ ਰਾਮ ਗੁਰਮਤੀ ਹਰ ਨਾਮ ਵਣਜੀਐ ਅਤ ਮੋਲ ਅਫਾਰਾ ਰਾਮ ਅਤ ਮੋਲ ਅਫਾਰਾ ਸੱਚ ਵਾਹ ਪਾਰਾ ਸੱਚ ਵਾਹ ਪਾਰ ਲੱਗੇ ਵਡਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਚ ਪਾਏ

ਬੁਝਾਈ ਅਵਰ ਨਾ ਭਾਈ, ਗੁਰਮੁਖ ਹਰ ਰਸ ਚਾਖਿਆ, ਦਰ ਸਾਚਾ ਸਦਾ ਹੈ ਸਾਚਾ, ਸਾਚਾ ਸ਼ਬਦ ਸੁਭਾਖਿਆ, ਘਰ ਮਹਿ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਇਨ, ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਇਨ, ਮਤ ਪ੍ਰਵਾਨ ਸੱਚ ਸਾਈ।

ਸਤਿਗੁਰ ਪੀਤ ਲਗਾਈ ਰਾਮ, ਹਰ ਹਰ ਹਰ ਹਰ ਨਾਮ ਮੇਰੇ ਮਨ ਵਸਾਈ ਰਾਮ, ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ, ਵਡਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਸਤਿਗੁਰੂ ਹਮਾਰਾ, ਉਠਤ ਬੈਠਤ ਸਤਿਗੁਰ ਸੇਵਾ ਹੈ ਜਿਤ ਸੇਵਿਆ ਸਾਂਤ ਪਾਈ, ਮੇਰਾ ਮਨ ਸਤਿਗੁਰ ਪੀਤ ਲਗਾਈ

ਤਮਲ ਪਰਗਾਸੇ ਹਰ ਨਾਮ ਨਵੰਗ ਨਿਧ ਪਾਈ, ਹਉਮੈ ਰੋਗ ਗਇਆ ਦੁਖ ਲਾਥਾ, ਹਰ ਸਹਿਜ ਸਮਾਧ ਲਗਾਈ, ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ, ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ, ਹਉ ਜੀਵਾਂ ਸਤਿਗੁਰ ਦੇਖ ਸਰਸੇ, ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ, ਹਉ ਮਨ ਤਨ ਦੇਵਾਂ ਤਿਸ ਕਾਟ ਸਰੀਰਾ ਆਰਾਮ, ਹਉ ਮਨ ਤਨ ਕਾਟ ਕਾਟ ਤਿਸ ਦੇਈ, ਜੋ ਸਤਿਗੁਰ ਬਚਨ ਸੁਣਾਏ, ਮੇਰਾ ਮਨ ਬੈਰਾਗ ਭਇਆ ਬੈਰਾਗੀ, ਮਿਲ ਗੁਰ ਦਰਸ਼ਨ ਸੁਖ ਪਾਏ, ਹਰ ਹਰ ਕਿਰਪਾ ਕਰਹੁ ਸੁਖਦਾਤੇ, ਦੇਹੁ ਸਤਿਗੁਰ ਚਰਨ ਹਮ ਧੂਰਾ, ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ, ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ, ਰਾਮ ਹਰ ਦਾਨੋ ਹਰ ਦਾਨ ਦੇਵੈ, ਹਰ ਪੁਰਖ ਨਿਰੰਜਨ ਸੋਈ ਰਾਮ, ਹਰ ਹਰ ਨਾਮ ਜਿਨੀ ਆਰਾਧਿਆ, ਤਿਨ ਕਾ ਦੁਖ ਭਰਮ ਭਉ ਭਾਗਾ, ਸੇਵਕ ਭਾਏ ਮਿਲੇ ਵਡਭਾਗੀ, ਜਿਨ ਗੁਰ ਚਰਨੀ ਮਨ ਲਾਗਾ, ਕਾਹੋ ਨਾਨਕ ਹਰ ਆਪ ਮਿਲਾਏ, ਮਿਲ ਸਤਿਗੁਰ ਪੁਰਖ ਸੁਖ ਹੋਈ, ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ, ਵਡਹੰਸ ਮਹੱਲਾ ਚੌਥਾ, ਹਉ ਗੁਰ ਬਿਨ ਖਰੀ ਨਿਮਾਣੀ ਰਾਮ, ਜਗ ਜੀਵਨ ਦਾਤਾ ਗੁਰਮੇਲ ਸਮਾਣੀ ਰਾਮ, ਸਤਿਗੁਰ ਮੇਲ ਹਰ ਨਾਮ ਸਮਾਣੀ, ਜਪ ਹਰ ਹਰ ਨਾਮ ਧਿਆਇਆ, ਜਿਸ ਕਾਰਨ ਹਉ ਢੂੰਡ ਢੁੜੇਦੀ, ਸੋ ਸੱਜਣ ਹਰ ਘਰ ਪਾਇਆ, ਏਕ ਦ੍ਰਿਸ਼ਟ ਹਰ ਇੱਕੋ ਜਾਤਾ, ਹਰ ਆਤਮ ਰਾਮ ਪਛਾਣੀ, ਹਉ ਗੁਰ ਬਿਨ ਖਰੀ ਨਿਮਾਣੀ, ਜਿਨ ਸਤਿਗੁਰ ਪਾਇਆ।

ਹੈ ਤਿੰਨ ਕੇ ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ। ਤੂੰ ਵਰਦਾਤਾ ਅੰਤਰ ਜਾਮੀ ਮੇਰੀ ਸਰਧਾ ਪੂਰ ਹਾਰ ਰਾਇਆ। ਗੁਰਸਿੱਖ ਮੇਲ ਮੇਰੀ ਸਰਧਾ ਪੂਰੀ ਅਨਦਿਨ ਰਾਮ ਗੁਣ ਗਾਏ। ਜਿਨ ਸਤਿਗੁਰ ਪਾਇਆ ਤਿੰਨ ਹਾਰ ਪ੍ਰਭ ਮੇਲ ਮਿਲਾਏ। ਹਉ ਵਾਰੀ ਹਉ ਵਾਰੀ।

0: ਕਿਰਪਾ ਪ੍ਰਾਣ ਸਿਖਾਈ ਤਿਸ ਬਿਨ ਘੜੀ ਨਿਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸੁਵਾਰੇ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਮੇਲਾ ਕਰੈ ਸੋ ਹੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰ ਨਾ ਕਰਨਾ ਜਾਈ ਬਹੁਤ ਸਿਆਣਪ ਲਇਆ ਨਾ ਜਾਈ ਕਰ ਥਾਕੇ ਸਭ ਚਤੁਰਾਈ ਗੁਰਪ੍ਰਸਾਦ ਜਨ ਨਾਨਕ ਦੇਖਿਆ ਗੁਰਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰ ਨਾ ਕੋਈ ਹਰ ਆਪੇ ਪੁਰਖ ਨਿਰੰਜਨ ਸੋਈ ਬੜਹੰਸ ਮਹੱਲਾ ਚੌਥਾ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਭਾਇਆ ਰਾਮ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗੇਰਾਸੇ ਜਿਨ ਕਉ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ ਹਰ ਨਾਮ ਦੇਵੈ ਮੇਰਾ ਅੰਤ ਸਿਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਿਖਾਈ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਿੱਥੈ ਪੁੱਤ ਕਲੱਤਰ ਕੋਈ ਬੇਲੀ ਨਾਹੀ ਤਿੱਥੈ ਹਰ ਹਰ ਨਾਮ ਛਡਾਇਆ ਧਨ ਧਨ ਸਤਿਗੁਰ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਿੰਨ ਨਿਹਫਲ ਜਨਮ ਸਭ ਬ੍ਰਥਾ ਗਵਾਇਆ ਰਾਮ ਨਿਹਫਲ ਜਨਮ ਤਿੰਨ ਬ੍ਰਥਾ ਗਵਾਇਆ ਤੇ ਸਾਕਤ ਮੂਹੇ ਮਰ ਝੂਰੇ ਘਰ ਹੋਤੈ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰੇ ਹਰ ਹਰ ਤਿੰਨ ਕਾ ਦਰਸ ਨਾ ਕਰੀ ਆਹੋ ਜਿਨੀ ਹਰ ਹਰ ਨਾਮ ਨਾ ਧਿਆਇਆ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰਮੇਲ ਮੇਰਾ ਪਿਆਰਾ ਹਮ ਸਤਿਗੁਰ ਕਰਹਿ ਭਗਤੀ ਰਾਮ ਹਰ ਹਰ ਸਤਿਗੁਰ ਕਰਹਿ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰ ਬਿਨ ਅਵਰ ਨਾ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦ੍ਰਿੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਬੜਹੰਸ ਮਹੱਲਾ ਚੌਥਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ ਰਾਮ ਹਮ ਪੂਛਹਿ ਸਤਿਗੁਰ ਪਾਸ ਹਰ ਬਾਤਾ ਰਾਮ ਸਤਿਗੁਰ ਪਾਸ ਹਰ ਬਾਤ ਪੂਛਹਿ ਜਿਨ ਨਾਮ ਪਦਾਰਥ ਪਾਏ ਲੱਗਹਿ ਨਿਤ ਕਰਹਿ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਾਤਾ ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ
1: ਹਾਂਜੀ ਪਿੱਛੇ ਪਾਠ ਆਇਆ ਸੀ ਕਹੋ ਨਾਨਕ ਗੁਰਨਾਮ ਦ੍ਰਿੜਾਇਆ ਹਰ ਹਰ ਨਾਮ ਹਰ ਸਤੀ ਇੱਥੇ ਸਤੀ ਪੋਲਾ ਪਾਠ ਨਹੀਂ ਕਰਨਾ ਉੱਤੇ ਅੱਧਕ ਲਾ ਕੇ ਭਾਰ ਲਾ ਕੇ ਸਤੀ ਪਾਠ ਕਰਨਾ
2: ਸਤੀ ਦਾ ਅਰਥ ਹੈ ਵੀ ਸੱਚਾ ਨਾਮ ਹਰ ਹਰ ਨਾਮ ਹਰ ਸਤੀ ਨੂੰ ਕੱਸ ਕੇ ਬੋਲਣਾ ਸਤੀ ਨੂੰ ਹਾਂਜੀ
0: ਸੁਣ ਗੁਰਮੁਖ ਨਾਮ ਸਭ ਬਿਨਸੇ ਹੋਮੈ ਪਾਪਾ ਰਾਮ ਜਪ ਹਰ ਹਰ ਨਾਮ ਲਥਿਅੜੇ ਜਗ ਤਾਪਾ ਰਾਮ ਹਰ ਹਰ ਨਾਮ ਜਿਨੀ ਆਰਾਧਿਆ ਤਿੰਨ ਕੇ ਦੁੱਖ ਪਾਪ ਨਿਵਾਰੇ ਸਤਿਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖਦਾਤੇ ਦੁੱਖ ਲਾਥੇ ਪਾਪ ਸੰਤਾਪਾ ਸੁਣ ਗੁਰਮੁਖ ਨਾਮ ਸਭ ਬਿਨਸੇ ਹੋਮੈ ਪਾਪਾ ਜਪ ਹਰ ਹਰ ਨਾਮ ਮੇਰਾ ਮਨ ਭਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਭਏ ਸਰੀਰਾ ਅਨਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਨਾਮ ਮੇਰਾ ਮਨ ਪਾਇਆ ਹਰ ਧਾਰਹੁ ਕਿਰਪਾ ਕਰ ਕਿਰਪਾ ਲੇਹ ਉਬਾਰੇ ਰਾਮ ਜਪ ਹਰ ਹਰ ਨਾਮ ਮੇਰਾ ਮਨ ਪਾਇਆ ਹਰ ਧਾਰਹੁ ਕਿਰਪਾ ਕਰ ਕਿਰਪਾ ਲੇਹ ਉਬਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਰਨਾਇਆ ਤੂੰ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤਿਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰਹੁ ਕਿਰਪਾ ਕਰ ਕਿਰਪਾ ਲੇਹ ਉਬਾਰੇ ਰਾਮ ਵੜਹੰਸ ਮਹੱਲਾ ਚੌਥਾ ਘੋੜੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ
2: ਜਿਹੜੀ ਬੇਨਤੀ ਗਿਆਨੀ ਜੀ ਨੇ ਕੀਤੀ ਸੀ ਵੀ ਇਸ ਵਡਹੰਸ ਰਾਗ ਦੇ ਅੰਦਰ ਕੁਝ ਵਿਸ਼ੇਸ਼ ਬਾਣੀਆਂ ਆਉਣਗੀਆਂ ਹੁਣ ਇਸ ਬਾਣੀ ਦਾ ਸਿਰਲੇਖ ਘੋੜੀਆਂ ਇਹ ਗੁਰੂ ਮਹਾਰਾਜ ਨੇ ਲਿਖਿਆ ਘੋੜੀਆਂ ਦਾ ਅਰਥ ਕੀ ਹੈ ਘੋੜੀਆਂ ਦਾ ਮਤਲਬ ਕੀ ਹੈ ਜਦੋਂ ਆਪਾਂ ਇਸ ਪਾਸੇ ਜਾਵਾਂਗੇ ਤਾਂ ਸਾਨੂੰ ਪਤਾ ਲੱਗਦਾ ਸਾਡੇ ਸਮਾਜ ਦੇ ਵਿੱਚ ਜਦੋਂ ਕਿਸੇ ਪੁਰਸ਼ ਦਾ ਵਿਆਹ ਹੁੰਦਾ ਹੈ ਤਾਂ ਉਸ ਵੇਲੇ ਉਸਨੂੰ ਘੋੜੀ 'ਤੇ ਚੜਾਇਆ ਜਾਂਦਾ ਸੀ ਜਦੋਂ ਬਰਾਤ ਚੜ੍ਹਦੀ ਸੀ ਹੁਣ ਵੀ ਤੁਸੀਂ ਕਈ ਵਾਰੀ ਦੇਖਦੇ ਹੋਵੋਗੇ ਅਤੇ ਲਾੜੇ ਨੂੰ ਘੋੜੀ 'ਤੇ ਚੜਾਇਆ ਜਾਂਦਾ ਉਸ ਵੇਲੇ ਲਾੜੀ ਦੀਆਂ ਭੈਣਾਂ ਅਤੇ ਹੋਰ ਬੀਬੀਆਂ ਰਲ ਕੇ ਖੁਸ਼ੀ ਦਾ ਗੀਤ ਗਾਉਂਦੀਆਂ ਸਨ ਉਹਨੂੰ ਘੋੜੀਆਂ ਕਿਹਾ ਜਾਂਦਾ ਸੀ ਵੀ ਕੀ ਘੋੜੀਆਂ ਗਾਉਂਦਾ ਹੈ ਉਸੇ ਤਰੀ ਦੇ ਉੱਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਇਹਦੇ ਵਿੱਚ ਜਿਹੜੀ ਸਾਡੀ ਦੇਹ ਹੈ ਦੇਹ ਇਸਤਰੀ ਲਿੰਗ ਸ਼ਬਦ ਹੈ ਇਹਨੂੰ ਘੋੜੀ ਬਿਆਨ ਕੀਤਾ ਹੈ ਅਤੇ ਫਿਰ ਇਹਦੇ ਲਗਾਮ ਕਿਹੜੀ ਉਹ ਵੀ ਦੱਸਿਆ ਅਤੇ ਫਿਰ ਇਹਦੇ ਉੱਤੇ ਅਸਵਾਰੀ ਕਿਸਨੇ ਕਰਨੀ ਹੈ ਉਹ ਜੀਵ ਆਤਮਾ ਲਾੜਾ ਹੈ ਉਹਨੇ ਇਹਦੇ ਉੱਤੇ ਚੜ੍ਹਨਾ ਅਤੇ ਜਾਣਾ ਕਿੱਥੇ ਹੈ ਰੱਬ ਦੇ ਕੋਲ ਇਸ ਢੰਗ ਦੇ ਨਾਲ ਇਹ ਸਾਰਾ ਪ੍ਰਕਰਨ ਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਉਚਾਰਨ ਕੀਤਾ ਹੈ ਲਓ ਹੁਣ ਸੰਗਤਾਂ ਪਾਠ ਸਰਵਣ ਕਰੋ
0: ਬੜਾ

ਦੇਹ ਸੋ ਕੰਚਨ ਚੰਗੜੀਆ, ਗੁਰਮੁਖ ਰੰਗ ਚਲੂਲਾ ਪਾਵੈ, ਹਰ ਹਰ ਹਰ ਨਵ ਰੰਗੜੀਆ। ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ। ਵਡਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ। ਦੇਹ ਪਾਵੋ ਜੀਨ ਬੋਝ ਚੰਗਾ ਰਾਮ, ਚੜ ਲੰਘਾ ਜੀ ਬਿਖਮ ਭੁਯੰਗਾ ਰਾਮ। ਬਿਖਮ ਭੁਯੰਗਾ ਅਨੰਤ ਅਤਰੰਗਾ, ਗੁਰਮੁਖ ਪਾਰ ਲੰਘਾਏ। ਹਰ ਬੋਹਿਤ ਚੜ ਵਡਭਾਗੀ ਲੰਘੈ, ਗੁਰ ਖੇਵਟ ਸਬਦ ਤਰਾਏ। ਅਨ ਦਿਨ ਹਰ ਰੰਗ ਹਰ ਗੁਣ ਗਾਵੈ, ਹਰ ਰੰਗੀ ਹਰ ਰੰਗਾ। ਜਨ ਨਾਨਕ ਨਿਰਵਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ। ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਤਨ ਪ੍ਰੇਮ ਹਰ ਚਾਬਕ ਲਾਇਆ ਰਾਮ। ਤਨ ਪ੍ਰੇਮ ਹਰ ਹਰ ਲਾਏ ਚਾਬਕ, ਮਨ ਜਿਣੈ ਗੁਰਮੁਖ ਜੀਤਿਆ। ਅਗੜੋ ਕਢਾਵੈ ਸਬਦ ਪਾਵੈ, ਅਪਿਓ ਹਰ ਰਸ ਪੀਤਿਆ। ਸੁਣ ਸ਼ਰਵਣ ਬਾਣੀ ਗੁਰ ਬਖਾਣੀ, ਹਰ ਰੰਗ ਤੁਰੀ ਚੜਾਇਆ। ਮਹਾਂ ਮਾਰਗ ਪੰਥ ਬਿਖੜਾ, ਜਨ ਨਾਨਕ ਪਾਰ ਲੰਘਾਇਆ। ਘੋੜੀ ਤੇਜਨ ਦੇਹ ਰਾਮ ਉਪਾਈਆ ਰਾਮ, ਜਿਤ ਹਰ ਪ੍ਰਭ ਜਾਪੈ ਸਾ, ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ ਰਾਮ। ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸੈ, ਧੁਰ ਪਾਇਆ ਕਿਰਤ ਜੁੜੰਦਾ। ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸੈ, ਧੁਰ ਪਾਇਆ ਕਿਰਤ ਜੁੜੰਦਾ। ਚੜ ਦੇਹੜ ਘੋੜੀ ਬਿਖਮ ਲਗਾਏ, ਮਿਲ ਗੁਰਮੁਖ ਪਰਮਾਨੰਦਾ। ਹਰ ਹਰ ਕਾਜ ਰਚਾਇਆ ਪੂਰੈ, ਮਿਲ ਸੰਤ ਜਨਾ ਜੰਝ ਆਈ। ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ। ਬੜਹੰਸ ਮਹੱਲਾ ਚੌਥਾ, ਦੇਹ ਤੇਜਨੜੀ ਹਰ ਨਾਵਰੰਗੀਆ ਰਾਮ। ਗੁਰ ਗਿਆਨ ਗੁਰੂ ਹਰ ਮੰਗੀਆ ਰਾਮ, ਗਿਆਨ ਮੰਗੀ ਹਰ ਕਥਾ ਚੰਗੀ। ਹਰ ਨਾਮ ਗਾਤ ਮਿਤ ਜਾਣੀਆਂ, ਸਭ ਜਨਮ ਸਫਲਿਓ ਕੀਆ ਕਰਤੈ। ਹਰ ਰਾਮ ਨਾਮ ਵਖਾਣੀਆਂ, ਹਰ ਰਾਮ ਨਾਮ ਸਲਾਹੇ ਹਰ ਪ੍ਰਭ। ਹਰ ਭਗਤ ਹਰ ਜਨ ਮੰਗੀਆ, ਜਨ ਕਹਿ ਨਾਨਕ ਸੁਣੋ ਸੰਤਹੋ। ਹਰ ਭਗਤ ਗੋਬਿੰਦ ਚੰਗੀਆ, ਦੇਹ ਕੰਚਨ ਜੀਨ ਸੁਵਿਨਾ ਰਾਮ। ਜੜ ਹਰ ਹਰ ਨਾਮ ਰਤਨਾ ਰਾਮ, ਜੜ ਨਾਮ ਰਤਨ ਗੋਬਿੰਦ ਪਾਇਆ। ਹਰ ਮਿਲੇ ਹਰ ਗੁਣ ਸੁਖ ਘਣੇ, ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ। ਵਡਭਾਗੀ ਹਰ ਰੰਗ ਹਰ ਬਣੇ, ਹਰ ਮਿਲੇ ਸੁਆਮੀ ਅੰਤਰਜਾਮੀ। ਹਰ ਨਵਤਨ ਹਰ ਨਵ ਰੰਗੀਆ, ਨਾਨਕ ਵਖਾਣੈ ਨਾਮ ਜਾਣੈ। ਹਰ ਨਾਮ ਹਰ ਪ੍ਰਭ ਮੰਗੀਆ, ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ। ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ, ਮਨ ਵਸਗਤ ਆਇਆ ਪਰਮ ਪਦ ਪਾਇਆ। ਸਾ ਧਨ ਕੰਤ ਪਿਆਰੀ, ਅੰਤਰ ਪ੍ਰੇਮ ਲੱਗਾ ਹਰ ਸੇਤੀ। ਕਰ ਸੂਹੈ ਹਰ ਪ੍ਰਭ ਨਾਰੀ, ਹਰ ਰੰਗ ਰਾਤੀ ਸਹਿਜੇ ਮਾਤੀ। ਹਰ ਪ੍ਰਭ ਹਰ ਹਰ ਪਾਇਆ, ਨਾਨਕ ਜਨ ਹਰ ਦਾਸ ਕਹਿਤ ਹੈ। ਵਡਭਾਗੀ ਹਰ ਹਰ ਧਿਆਇਆ, ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ। ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ, ਹਰ ਗਾਏ ਮੰਗਲ ਰਾਮ ਨਾਮਾ। ਹਰ ਸੇਵ ਸੇਵਕ ਸੇਵ ਕੀ, ਪ੍ਰਭ ਜਾਏ ਪ੍ਰਭ ਜਾਏ ਪਾਵੈ ਰੰਗ ਮਹਿਲੀ। ਹਰ ਰੰਗ ਮਾਣੈ ਰੰਗ ਕੀ, ਗੁਣ ਰਾਮ ਗਾਏ ਮਨ ਸੁਭਾਏ। ਹਰ ਗੁਰਮਤੀ ਮਨ ਧਿਆਇਆ, ਜਨ ਨਾਨਕ ਹਰ ਕਿਰਪਾ ਧਾਰੀ। ਦੇਹ ਘੋੜੀ ਚੜ ਹਰ ਪਾਇਆ, ਰਾਗ ਵਡਹੰਸ।

0: ਤਨ ਮਨ ਦਿੱਤਾ ਭਵਜਲ ਜਿੱਤਾ ਚੁੱਕੀ ਕਾਣ ਜਮਾਣੀ ਆਸ ਆਸ ਥਿਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਘਰ ਲੱਦਾ ਸਹਿਜ ਸਮੱਧਾ ਹਰ ਕਾ ਨਾਮ ਅਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰ ਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ ਗੁਰ ਮੰਤਰ ਸ਼ਬਦ ਸੱਚ ਦਿੱਤਾ ਰਾਮ ਗੁਰ ਮੰਤਰ ਸ਼ਬਦ ਸੱਚ ਦਿੱਤਾ ਰਾਮ ਸੱਚ ਸ਼ਬਦ ਧਿਆਇਆ ਮੰਗਲ ਗਾਇਆ ਚੁੱਕੇ ਮਰਹੋ ਆਦੇਸਾ ਸੋ ਪ੍ਰਭ ਪਾਇਆ ਕਤਹ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਿਜੇ ਦਿੱਤਾ ਕਹੋ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ ਤਉ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ ਮਨ ਥੀਆ ਠੰਡਾ ਚੁੱਕੀ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤ੍ਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਉ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹ ਨਿਰਗੁਣ ਜੀਉ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾ ਲਾਹੀ ਗੁਣ ਆਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ ਲਿਆ ਖਿਨ ਮਾਹੀ ਨੌ ਨਿਧ ਪਾਈ ਵੱਜੀ ਵਾਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਸਲੋਕ ਕਿਆ ਸੁਣੇਂਦੋ ਕੂੜ ਮੰਜਣ ਪਵਨ ਝੁਲਾਰਿਆ ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣੇਂਦੇ ਸੱਚ ਧਣੀ ਛੰਤ ਤਿੰਨ ਘੋਲ ਘੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਧਾਰਨ ਆਏ ਭੈ ਬੋਹਿਥ ਸਾਗਰ ਪਾਰ ਭੈ ਬੋਹਿਥ ਸਾਗਰ ਪ੍ਰਭ ਚਰਨਾ ਭੈ ਬੋਹਿਥ ਸਾਗਰ ਪ੍ਰਭ ਚਰਨਾ ਕੇਤੇ ਪਾਰ ਲਗਾਏ ਜਿਨ ਕਉ ਕਿਰਪਾ ਕਰੀ ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਾਹੋ ਨਾਨਕ ਤਿਸ ਘੋਲ ਘੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਸਲੋਕ ਲੋਇਣ ਲੋਈ ਡਿੱਠ ਪਿਆਸ ਨਾ ਬੁਝੈ ਮੂਹ ਘਣੀ ਨਾਨਕ ਸੇ ਅੱਖਣੀਆਂ ਬੇਅੰਨ ਜਿਨੀ ਦਸੰਦੋ ਮਾਂ ਪਿਰੀ ਸ਼ੰਤ ਜਿਨੀ ਹਰ ਪ੍ਰਭ ਡਿੱਠਾ ਜਿਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਣੇ ਰਾਮ ਸੇ ਸਾਚੀ ਦਰਗਹਿ ਭਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਾਤੇ ਹਰ ਰਸ ਹੈ ਅਗਾਏ ਸਹਿਜ ਸਮਾਏ ਘਾਟ ਘਾਟ ਰਮਈਆ ਜਾਤੇ ਸੇ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਾਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿਨ ਕੈ ਸਤਿਗੁਰ ਬਾਣੇ ਸਲੋਕ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੀ ਸ਼ੰਤ ਤਿਨ ਖਨੀਏ ਮੰਜਾ ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ ਹਰ ਮਨ ਹੈ ਮੀਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਭਏ ਦੁਖ ਨਾਸ ਭਰਮ ਬਿਨਾਸ ਤਨ ਤੇ ਜਪ ਜਗਦੀਸ਼ ਈਸਾ ਜੈ ਜੈ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ ਕਾਹੋ ਨਾਨਕ ਤਿਨ ਖਨੀਏ ਮੰਜਾ ਜਿਨ ਘਟ ਮੇਰਾ ਹਰ ਪ੍ਰਭ ਬੂਠਾ ਸਲੋਕ ਜੋ ਲੋੜੀਂਦੇ ਰਾਮ ਸੇਵਕ ਸਹੀ ਕਾਂਡਿਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਚੰਤ ਮਿਲ ਜਲ ਜਲਹਿ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਹੈ ਜਾਣੀਐ ਤਹਿ ਸੁਨ ਸਹਿਜ ਸਮਾਧ ਲਾਗੀ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਵਖਾਨਾ ਆਪ ਗੁਪਤਾ ਆਪ ਮੁਕਤਾ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲ ਜਲ ਜਲਹਿ ਖਟਾਨਾ ਵੜਹੰਸ ਮਹੱਲਾ ਪੰਜਵਾ ਪ੍ਰਭ ਕਰਨ ਕਾਰਨ ਸਮਰੱਥਾ ਰਾਮ ਰੱਖ ਜਗਤ ਸਗਲ ਦੇ ਹੱਥਾ ਰਾਮ ਸਮਰੱਥ ਸਰਨਾ ਯੋਗ ਸੁਆਮੀ कृपा निध सुखदाता हों कुरबानी दास तेरे जिनी एक पछाता वर्ण चेहन न जाए लखिया कथन ते अकथा बिनवंत नानक सुनहो बिनती प्रभ करन कारण समरथा एह जी तेरे तू करता राम प्रभ दुख दर्द ब्रह्म रहता राम ब्रह्म दुख दर्द निवार खिन मह रख लेहो दीन दयाला मात पिता सुआम सज्जन सब जगत बाल गोपाला जो शरण आवै गुण निदान पावै सो बहुड़ जन्म न मरता बिरमंत नानक दास तेरा सब जीव तेरे तू करता आठ पहर हर त्याय राम मन इच्छड़ा फल पाइय राम मन इच्छ पाइय प्रभ त्याय मिटह जम के त्रासा गोबिद गाया साध संगाया भई पूर्णयासा तज मान मोह विकार सगले प्रभु कै मन पाइय बिनवंत नानक दिनस रैणी सदा हर हर त्याय दर वाज है अनहत वाजे राम घट घट हर गोबिंद गाजे राम गोविंद गाजे सदा विराजे अगम अगोचर ऊचा गुण बेअंत किश कहन न जाई कोय न सकै पहुचा आप उपाय आप प्रतपाले जी जंत सब साजे बिरमंत नानक सुख नाम भगती दर वज है अनहद वाजे।
1: इथे आपां हुण ब्रेक कर लैणी आ जी जल पानी वरत लो फिर हाजिर हो जाना जी। वाहिगुरु जी का खालसा वाहिगुरु जी की फतेह।

ਜੀ ਹੁਣ ਅੱਗੇ ਸੰਥਿਆ ਪ੍ਰਾਰੰਭ ਕਰੀਏ। ਅੰਗ 578 ਇੱਥੋਂ ਹੁਣ ਸੰਥਿਆ ਪ੍ਰਾਰੰਭ ਹੋਣੀ ਹੈ ਅਲਾਹਣੀਆਂ ਤੋਂ। ਪੋਥੀ ਸਾਹਿਬ ਪ੍ਰਕਾਸ਼ ਕਰ ਲਓ ਜੀ। ਅੰਗ ਨੰਬਰ 578 ਤੋਂ ਹੁਣ ਸੰਥਿਆ ਪ੍ਰਾਰੰਭ ਹੋਣ ਜਾ ਰਹੀ ਹੈ।

ਇਸ ਬਾਣੀ ਦਾ ਨਾਮ ਹੈ ਅਲਾਣੀਆਂ ਕਿਸ ਨੂੰ ਕਹਿੰਦੇ ਸਨ ਜਾਂ ਕਹਿੰਦੇ ਹਨ। ਜਦੋਂ ਆਪਾਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਸਾਡੇ ਸਮਾਜ ਦੇ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਤਾਂ ਉਸ ਵੇਲੇ ਅਲਾਣੀਆਂ ਗਾਈਆਂ ਜਾਂਦੀਆਂ ਸਨ। ਅਲਾਣੀਆਂ ਇੱਕ ਵੈਰਾਗਮਈ ਸੰਗੀਤ ਦੀ ਧੁਨ ਹੁੰਦੀ ਸੀ ਜਿਸ ਦੇ ਅੰਦਰ ਜਿਹੜਾ ਪ੍ਰਾਣੀ ਚਲਾਣਾ ਕਰ ਜਾਂਦਾ ਸੀ ਉਸਨੂੰ ਯਾਦ ਵੀ ਕੀਤਾ ਜਾਂਦਾ ਸੀ, ਨਾਲ ਉਹਦੇ ਗੁਣਾਂ ਦੀ ਵਡਿਆਈ ਉਸਤਤ ਵੀ ਕੀਤੀ ਜਾਂਦੀ ਸੀ। ਘੋੜੀਆਂ ਜਦੋਂ ਲਾੜਾ ਘੋੜੀ 'ਤੇ ਸਵਾਰ ਹੁੰਦਾ ਸੀ ਉਸ ਵੇਲੇ ਉਹ ਗੀਤ ਗਾਇਆ ਜਾਂਦਾ ਸੀ। ਅਲਾਣੀਆਂ ਮਰਨ ਤੋਂ ਬਾਅਦ ਜੋ ਵੈਰਾਗਮਈ ਸੋਗਮਈ ਗੀਤ ਗਾਇਆ ਜਾਂਦਾ ਸੀ ਉਸ ਤਰੇ 'ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੈਰਾਗਮਈ ਬਾਣੀ ਉਚਾਰਨ ਕੀਤੀ ਹੈ। ਇਸ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਅਟਲ ਸੱਚਾਈ ਦਾ ਨਿਰਣਾ ਕੀਤਾ। ਉਹ ਅਟਲ ਸੱਚਾਈ ਕੀ ਹੈ? ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਲਓ ਹੁਣ ਵੈਰਾਗਮਈ ਬਾਣੀ ਦਾ ਪਾਠ ਸਰਵਣ ਕਰੋ। ਕਿਉਂ? ਹੁਣ ਵੀ ਸਿੱਖ ਧਰਮ ਦੇ ਅੰਦਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਸੰਗਤਾਂ ਗੁਰਦੁਆਰਾ ਸਾਹਿਬ ਇਕੱਤਰ ਹੁੰਦੀਆਂ ਹਨ ਅਤੇ ਉੱਥੇ ਬੈਠ ਕੇ ਇਸੇ ਬਾਣੀ ਦਾ ਪਾਠ ਸਰਵਣ ਕਰਦੀਆਂ। ਅਤੇ ਇਹ ਉਲਾਣੀਆਂ ਬਾਣੀ ਹੈ ਜਿਸ ਦਾ ਅਕਾਲ ਚਲਾਣੇ ਨਾਲ ਸੰਬੰਧ ਹੈ। ਆਓ ਹੁਣ ਆਪਾਂ ਉਸ ਬਾਣੀ ਨੂੰ ਸਰਵਣ ਕਰੀਏ।

0: ਧਨ ਸਿਰੰਦਾ ਸੱਚਾ ਪਾਤ ਸਾਹੋ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਿਰੰਦਾ ਸੱਚਾ ਪਾਤ ਸਾਹੋ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰਹੋ ਮੇਰੇ ਭਾਈ ਹੋ ਸਭਨਾ ਇਹੋ ਪਏ ਆਣਾ ਇੱਥੇ ਧੰਦਾ ਕੂੜਾ ਚਾਰ ਦੇਹਾ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉ ਮਹਿਮਾਣਾ ਕਾਹੇ ਗਾਰਬ ਕੀਜੈ ਜਿਤ ਸੇਵਿਐ ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵੇਹਾਣਾ ਸਾਹਿਬ ਸਿਮਰੇ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ
1: ਜੋ ਮਿੰਟ ਦਿਓ ਜੀ ਲੜੀਵਾਰ ਪੋਥੀ ਸਾਹਿਬ ਵਾਲੇ ਦਰਸ਼ਨ ਕਰਿਓ ਵੀ ਸਿਰਲੇਖ ਵਿੱਚ ਬੱਬਾ ਲਿਖਿਆ ਕਿ ਬਾਬਾ ਲਿਖਿਆ ਹੋਇਆ ਬੱਬਾ
2: ਰਾਗ ਵੱਡ ਹੰਸ
1: ਇੱਥੇ ਜਿਹੜਾ ਮੁੱਖ ਪਾਠ ਆ ਉਹ ਵੱਡ ਹੰਸ ਹੈ ਵਾਹਵੇ ਦੇ ਨਾਲ ਜਿੰਨੀਆਂ ਵੀ ਸਾਡੇ ਕੋਲ ਪੋਥੀ ਸਾਹਿਬ ਨੇ ਅਸੀਂ ਸਾਰੀਆਂ ਮਿਲਾ ਲਈਆਂ ਨੇ ਇਹਨਾਂ ਵਿੱਚ ਬੱਬਾ ਹੀ ਅੱਖਰ ਇੱਥੇ ਆਇਆ ਪਰ ਇੱਥੇ ਠੀਕ ਵਾਹਵਾ ਹੀ ਹੈ ਪਹਿਲਾ ਪਾਠ ਵਡਹੰਸ ਹੀ ਮੰਨਣਾ ਹੈ ਵਾਹਵੇ ਦੇ ਨਾਲ ਦੂਜਾ ਇਹ ਹੋ ਸਕਦਾ ਬੱਬੇ ਦੇ ਨਾਲ ਸੋ ਇਹਦਾ ਉਚਾਰਨ ਰਾਗ ਵਡਹੰਸ ਹੀ ਕਰਨਾ ਹੈ ਵਡਹੰਸ ਨਹੀਂ ਕਰਨਾ ਸੋ ਇਹ ਆਪਣੀ ਨੇ ਖਿਆਲ ਰੱਖਣਾ ਵਾਹਵੇ ਨਾਲ ਹੀ ਇਹ ਪਾਠ ਇੱਥੇ ਪਹਿਲਾ ਠੀਕ ਹੈ ਹਾਂਜੀ
0: ਜੋ ਤਿਸ ਭਾਵੈ ਸਮਰੱਥ ਸੋ ਥੀਐ

0: ਸਾਹਿਬ ਸੰਭਾਲਹ ਪੰਥ ਨਿਹਾਲਹ
1: ਸੰਭਾਲੇ ਲੱਲੇ ਨੂੰ ਸਿਆਰੀ ਲੱਲੇ ਨੂੰ
2: ਹਾਂਜੀ
0: ਸਾਹਿਬ ਸੰਭਾਲੇ ਪੰਥ ਨਿਹਾਲ ਹੈ
1: ਇਹ ਵੀ
0: ਸਾਹਿਬ ਸੰਭਾਲੇ ਪੰਥ ਨਿਹਾਲ ਹੈ ਅਸਾ ਪੇ ਉਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ ਹੋਆ ਤਿਸੈ ਕਾ ਭਾਣਾ ਜੋ ਤਿੰਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾ ਆਵ ਹੋ ਮਿਲ ਹੋ ਸਹੇਲੀ ਹੋ ਸੱਚੜਾ ਨਾਮ ਲਏ ਹਾ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣੈ ਐਸਾ ਕੋਏ ਸੇਵਿਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵ ਹੋ ਤਾਂ ਫਲ ਪਾਵ ਹੋ ਆਗੈ ਮਿਲੈ ਵਡਾਈ ਭੇਟੈ ਸਿਉ ਜਾਵ ਹੋ ਸੱਚ ਸਮਾਵ ਹੋ ਤਾਂ ਪਤ ਲਿਖੈ ਪਾਈ ਮਹਿਲੀ ਜਾਏ ਪਾਵ ਹੋ ਖਸਮੈ ਭਾਵ ਹੋ ਰੰਗ ਸਿਉ ਰਲੀਆ ਮਾਣੈ ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸਹੀ ਆਗੇ ਆਖੀਐ ਸੂਰੇ ਸਹੀ ਆਗੈ ਆਖੀਐ ਦਰਗਹਿ ਪਾਵ ਹੈ ਸਾਚੀ ਮਾਣੋ ਦਰਗਹਿ ਮਾਣ ਪਾਵ ਹੈ ਪਤ ਸਿਉ ਜਾਵ ਹੈ ਆਗੈ ਦੁਖ ਨਾ ਲਾਗੈ ਕਰ ਏਕ ਧਿਆਵ ਹੈ ਤਾਂ ਫਲ ਪਾਵ ਹੈ ਜਿਤ ਸੇਵਿਐ ਭਾਉ ਭਾਗੈ।

0: ਹੈ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈ ਹੈ ਬਾਜੀ ਹੈ ਇਹੋ ਸੰਸਾਰੋ ਵਡਹੰਸ ਮਹੱਲਾ ਪਹਿਲਾ ਦੱਖਣੀ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰਨ ਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ
1: ਹੁਣ ਇੱਥੇ ਸਿਰਲੇਖ ਆਇਆ ਹੈ ਵਡਹੰਸ ਮਹੱਲਾ ਪਹਿਲਾ ਦੱਖਣੀ ਇਹ ਦੱਖਣੀ ਵਡਹੰਸ ਰਾਗ ਦੀ ਜਾਤੀ ਹੈ ਵਡਹੰਸ ਮਹੱਲਾ ਪਹਿਲਾ ਦੱਖਣੀ ਜਾਤੀ ਵਿੱਚ ਇਸ ਵਡਹੰਸ ਰਾਗ ਦੇ ਸ਼ਬਦ ਨੂੰ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਇਹ ਦੱਖਣੀ ਜਾਂ ਦੱਖਣ ਦੀ ਸੰਗਤ ਆਈ ਉਹਦੇ ਪਰਸਾਏ ਉਚਾਰਨ ਕੀਤਾ ਇਉਂ ਵੀ ਇਹਦਾ ਭਾਵ ਲਿਆ ਜਾ ਸਕਦਾ ਹੈ ਪਰ ਦੱਖਣੀ ਜਾਤੀ ਦਾ ਮੁੱਖ ਭਾਵ ਸਮਝਣਾ
0: ਸੱਚ ਸਿਰਨ ਦਾ ਸੱਚਾ ਜਾਣੀਐ ਸੱਚੜਾ ਪਰਵਤਗਾਰੋ ਜਿਨ ਆਪੀ ਨੈ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੁਇ ਪੁੜ ਜੋੜ ਵਿਛੋੜਿਅਨ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਅਨ ਅਹਿਨਿਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜਿਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਕੁਦਰਤ ਤਖਤ ਰਚਾਇਆ।

0: ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਅਵਗੁਣ ਕਾ ਵਣਜਾਰੋ, ਸਦੜੇ ਆਏ ਤਿੰਨਾ ਜਾਨੀਆਂ, ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁੰਨਿਆ, ਵਿਛੁੜਿਆ ਮੇਲਣ ਹਾਰੋ, ਰੂਪ ਨਾ ਜਾਣੈ ਸੋਹਣੀ ਐ, ਰੂਪ ਨਾ ਜਾਣੈ ਸੋਹਣੀ ਐ, ਹੁਕਮ ਬੱਧੀ ਸਿਰ ਕਾਰੋ, ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ, ਨੌ ਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗਹਿਣਾ ਰੇ, ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀਆਂ, ਮ੍ਰਿਤਕੜਾ ਅੰਗਨੜੇ ਬਾਰੇ, ਸੁਰਤ ਮੁਈ ਮਰ ਮਾਈਏ, ਮਹਿਲ ਰੁੰਨੀ ਦਰ ਬਾਰੇ, ਰੋਵ ਹੋ ਕੰਤ ਮਹੇਲੀ ਹੋ, ਸੱਚੇ ਕੇ ਗੁਣ ਸਾਰੇ, ਜਲ ਮਲ ਜਾਨੀ ਨਾ ਵਾਲਿਆ, ਜਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ, ਵਾਜੇ ਵੱਜੇ ਸੱਚੀ ਬਾਣੀਆਂ, ਪੰਚ ਮੂਏ ਮਨ ਮਾਰੇ, ਜਾਨੀ ਵਿਛੁਨੜੇ ਮੇਰਾ ਮਰਨ ਭਇਆ, ਧ੍ਰਿਗ ਜੀਵਨ ਸੰਸਾਰੇ, ਜੀਵਤ ਮਰੈ ਸੋ ਜਾਣੀਐ, ਪਿਰ ਸਚੜੈ ਹੇਤ ਪਿਆਰੇ, ਤੁਸੀਂ ਰੋਵ ਹੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ, ਹੋ ਮੁੱਠੜੀ ਧੰਦੈ ਧਾਵਣੀਆਂ, ਪਿਰ ਛੋਡੀਅੜੀ ਵਿਧਣ ਕਾਰੇ, ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ, ਮੈਂ ਪਿਰ ਸੱਚ ਸਾ ਲਾਹਣਾ, ਹੋ ਰਹਿਸੜੀ ਨਾਮ ਪਧਾਰੇ, ਮੈਂ ਪਿਰ ਸੱਚ ਸਾ ਲਾਹਣਾ, ਹੋ ਰਹਿਸੜੀ ਨਾਮ ਪਧਾਰੇ, ਗੁਰ ਮਿਲਿਆ ਵੇਸ ਪਲਟਿਆ, ਸਾ ਧਨ ਸੱਚ ਸੀ ਗਾਰੋ, ਆਵ ਹੋ ਮਿਲ ਹੋ ਸਹੇਲੀ ਹੋ, ਸਿਮਰ ਹੋ ਸਿਰਜਣ ਹਾਰੋ, ਬਈਅਰ ਨਾਮ ਸੁਹਾਗਣੀ, ਸੱਚ ਸਵਾਰਣ ਹਾਰੋ, ਗਾਵ ਹੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ, ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ, ਸਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋ ਵਾ, ਸੱਚ ਸ਼ਬਦ ਪਛਾਣ ਹੋ, ਦੂਰ ਨਾ ਜਾਣ ਹੋ, ਜਿਨ ਇਹ ਰਚਨਾ ਰਾਚੀ, ਨਾਮ ਤੇ ਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ, ਜਿਨ ਥਾਪੀ ਬਿਧ ਜਾਣੈ ਸੋਈ, ਕਿਆ ਕੋ ਕਹਿ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ, ਬਾਬਾ ਆਇਆ ਹੈ ਉੱਠ ਚੱਲਣਾ, ਆਦ ਪੰਦਾ ਹੈ ਸੰਸਾਰ ਉਵਾ, ਜਿਨ ਸਿਰ ਸਿਰ ਸਚੜੈ ਲਿਖਿਆ, ਦੁੱਖ ਸੁਖ ਪੁਰਬ ਵਿਚਾਰੋ ਵਾ, ਦੁੱਖ ਸੁਖ ਦੀਆ ਜੇਹਾ ਕੀਆ, ਸੋ ਨਿਭੈ ਜੀ ਨਾਲੇ, ਜੇਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ, ਆਪ ਨਿਰਾਲਮ ਧੰਦੈ ਬਾਧੀ, ਕਰ ਹੁਕਮ ਛੜਾਵਣ ਹਾਰੋ, ਅੱਜ ਕੱਲ ਕਰਦਿਆਂ ਕਾਲ ਵਿਆਪੈ, ਦੂਜੈ ਭਾਏ ਵਿਕਾਰੋ, ਜਮ ਮਾਰਗ ਪੰਥ ਨਾ ਸੁਝਈ, ਉਜੜ ਅੰਧ ਗੁਬਾਰੋਵਾ, ਨਾ ਜਲ ਲੇਪ ਤੁਲਾਈਆ, ਨਾ ਭੋਜਨ ਪਰਕਾਰੋਵਾ, ਭੋਜਨ ਭਾਓ ਨਾ ਠੰਡਾ ਪਾਣੀ, ਨਾ ਕਾਪੜ ਸੀ ਗਾਰੋ, ਗਲ ਸੰਗਲ ਸਿਰ ਮਾਰੇ ਉਭੋ, ਨਾ ਦੀਸੈ ਘਰ ਬਾਰੋ, ਇਬਕੇ ਰਾਹੇ ਜੰਮਣ ਨਾਹੀ, ਪਛੋਤਾਣੇ ਸਿਰ ਭਾਰੋ, ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਏਹੋ ਵਿਚਾਰੋ, ਬਾਬਾ ਰੋਵਹਿ ਰਵਹਿ ਸੋ ਜਾਣੀ ਹੈ, ਮਿਲ ਰੋਵੈ ਗੁਣ ਸਾਰੇ ਵਾ, ਰੋਵੈ ਮਾਇਆ ਮੁੱਠੜੀ, ਧੰਦੜਾ ਰੋਵਣ ਹਾਰੇ ਵਾ, ਧੰਦਾ ਰੋਵੈ ਮੈਲ ਨਾ ਧੋਵੈ, ਸੁਪਨੰਤਰ ਸੰਸਾਰੋ, ਜਿਉ ਬਾਜੀ ਗਰ ਭਰਮੈ ਭੁਲੈ, ਝੂਠ ਮੁੱਠੀ ਅਹੰਕਾਰੋ, ਆਪੇ ਮਾਰਗ ਪਾਵਣ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰਪੂਰੈ ਰਾਖੇ, ਨਾਨਕ ਸਹਿਜ ਸੁਭਾਏ, ਵਡਹੰਸ ਮਹੱਲਾ ਪਹਿਲਾ।
1: ਇਹ ਪਿਛਲੇ ਸ਼ਬਦ ਵਿੱਚ ਕਈ ਪੰਕਤੀਆਂ ਵਿੱਚ ਤੁਕਾਂਤ ਵਾ ਅੱਖਰ ਦੇ ਨਾਲ ਆਇਆ ਹੈ, ਤੇ ਉਹਦਾ ਉਚਾਰਨ ਜਿਵੇਂ ਵੱਖਰੇ ਰੂਪ ਦੇ ਵਿੱਚ ਹੀ ਉਚਾਰਨ ਕੀਤਾ ਜਾਂਦਾ ਹੈ, ਸਿਰਫ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਬੇਨਤੀ ਕੀਤੀ ਗਈ ਹੈ, ਇਕੱਠਾ ਨਹੀਂ ਬੋਲਣਾ, ਵਾ ਵੱਖਰਾ ਹੀ ਹੈ, ਇਸ ਕਰਕੇ ਜਿਵੇਂ ਉਚਾਰਨ ਕੀਤਾ ਗਿਆ ਹੈ ਗਿਆਨੀ ਜੀ ਨੇ ਕੀਤਾ, ਉਹ ਸ਼ੁੱਧ ਹੈ। ਹਾਂਜੀ,
0: ਵਡਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ, ਸੱਚਾ ਕਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋ ਵਾ, ਕੂੜ ਲੱਭ ਜਾ ਥਾਏ ਨਾ ਪਾਸੀ।

0: ਬਿਨ ਸਹਿ ਜਗ ਸਬਾਏ ਲਭ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ ਬਾਬਾ ਆਵ ਹੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇਹ ਆਸੀਸਾ ਹੈ ਬਾਬਾ ਸਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਅਸੀਸਾ ਹੈ ਆਸੀਸਾ ਦੇਵ ਹੋ ਭਗਤ ਕਰੇਵ ਹੋ ਆਸੀਸਾ ਦੇਵ ਹੋ ਭਗਤ ਕਰੇਵ ਹੋ ਆਸੀਸਾ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵ ਹੋ ਥੇਹ ਹੋ ਥਾਵ ਹੋ ਗੁਰ ਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ
1: ਜੋ ਖੇਲੋ ਥੋੜਾ ਜਿਹਾ ਲੱਲੇ ਨੂੰ ਭਾਰਾ ਕਰਕੇ ਬੋਲਣਾ ਖੇਲੋ
0: ਇੱਕ ਭੁੱਲੇ ਨਾਵ ਹੋ ਥੇਹ ਹੋ ਥਾਵ ਹੋ ਗੁਰ ਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੁਗ ਜੁਗ ਸੱਚ ਐ ਵੇਸੇ ਸਾਜਨ ਸੈਣ ਮਿਲਹੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸੱਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜ ਸਾਹ ਮੱਖੀ ਖਾਇਆ ਨਾ ਮਰ ਜਾਦ ਆਇਆ ਕੱਲ ਭੀਤਰ

0: ਆਕਾਰਾ ਆਇਆ ਜਾ ਤਿਸ ਭਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾ ਤੀਜੇ ਰੋਵ ਹੈ
1: ਪ੍ਰੀਤ
0: ਪੁੱਤ ਭਾਈ ਪਾ ਤੀਜੇ ਰੋਵ ਹੈ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੇ ਜਾਣਾ ਰੋਵ ਹੈ ਸੱਚ ਸਮਾਲੇ।
2: ਬੜਹੰਸ ਮਹੱਲਾ ਤੀਜਾ। ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਇੱਥੇ ਹੁਣ ਪਹਿਲਾਂ ਅੰਕ ਦੇ ਵਿੱਚ ਮਹੱਲਾ ਤੀਜਾ ਆਇਆ ਸੀ, ਫਿਰ ਅੱਖਰਾਂ ਦੇ ਵਿੱਚ ਆਇਆ, ਇਸ ਲਈ ਦੁਬਾਰਾ ਉਚਾਰਨ ਕੀਤਾ ਗਿਆ ਹੈ। ਪਹਿਲਾਂ ਵੀ ਬੇਨਤੀ ਕੀਤੀ ਗਈ ਹੈ, ਯਾਦ ਰੱਖੋ।
2: ਪ੍ਰਭ ਸੱਚੜਾ ਹਰ ਸਾਲ ਆਹੀ ਹੈ, ਕਾਰਜ ਸਭ ਕਿਛ ਕਰਨਾ ਯੋਗ, ਸਾ ਧਨ ਰੰਡ ਨਾ ਕਬ ਹੋਵੈ ਸਹੀ, ਨਾ ਕਦੇ ਹੋਵੈ ਸੋਗ, ਨਾ ਕਦੇ ਹੋਵੈ ਸੋਗ, ਅਨ ਦਿਨ ਰਸ ਭੋਗ, ਸਾ ਧਨ ਮਹਿਲ ਸੁਮਾਣੀ, ਜਿਨ ਪਿਓ ਜਾਤਾ ਕਰਮ ਵਿਧਾਤਾ, ਬੋਲੇ ਅੰਮ੍ਰਿਤ ਬਾਣੀ, ਗੁਣਵੰਤੀਆ ਗੁਣ ਸਾਰ ਹੈ, ਆਪਣੇ ਕੰਤ ਸੰਭਾਲ ਹੈ, ਨਾ ਕਦੇ ਲੱਗੈ ਵਿਯੋਗੋ, ਸੱਚਰਾ ਪਿਰ ਸਾਲ ਆਹੀ ਹੈ, ਸਭ ਕਿਛ ਕਰਨਾ ਜੋਗੋ, ਸੱਚਰਾ ਸਾਹਿਬ ਸ਼ਬਦ ਪਛਾਣੀਐ, ਆਪੇ ਲਏ ਮਿਲਾਏ, ਸਾ ਧਨ ਪ੍ਰਿਯ ਕੈ ਰੰਗ ਰਤੀ, ਵਿਚੋ ਆਪ ਗਵਾਏ, ਵਿਚੋ ਆਪ ਗਵਾਏ, ਫਿਰ ਕਾਲ ਨਾ ਖਾਏ, ਗੁਰ ਮੁਖ ਏਕੋ ਜਾਤਾ, ਕਾਮਣ ਇੱਛ ਪੁੰਨੀ ਅੰਤਰ ਭਿੰਨੀ, ਮਿਲਿਆ ਜਗ ਜੀਵਨ ਦਾਤਾ, ਸ਼ਬਦ ਰੰਗ ਰਾਤੀ ਜੋਬਣ ਮਾਤੀ, ਪਿਰ ਕੈ ਅੰਕ ਸਮਾਏ, ਸੱਚਰਾ ਸਾਹਿਬ ਸ਼ਬਦ ਪਛਾਣੀਐ, ਆਪੇ ਲਏ ਮਿਲਾਏ, ਜਿਨੀ ਆਪਣਾ ਕੰਤ ਪਛਾਣਿਆ, ਹਉ ਤਿੰਨ ਪੁੱਛੋ ਸੰਤਾਂ ਜਾਏ, ਜਿਨੀ ਆਪਣਾ ਕੰਤ ਪਛਾਣਿਆ, ਹਉ ਤਿੰਨ ਪੁੱਛੋ ਸੰਤਾਂ ਜਾਏ, ਆਪ ਛੋਟ ਸੇਵਾ ਕਰੀ, ਪਿਰ ਸੱਚੜਾ ਮਿਲੈ ਸਹਿਜ ਸੁਭਾਏ, ਪਿਰ ਸੱਚਾ ਮਿਲੈ ਆਏ, ਪਿਰ ਸੱਚਾ ਮਿਲੈ ਆਏ, ਸਾਚ ਕਮਾਏ ਸਾਚ ਸ਼ਬਦ ਧਨ ਰਾਤੀ, ਕਦੇ ਨਾ ਰਾਂਡ ਸਦਾ ਸੋਹਾਗਣ ਅੰਤਰ ਸਹਿਜ ਸਮਾਧੀ, ਪਿਰ ਰਹਿਆ ਭਰਪੂਰੇ ਵੇਖ ਅਧੂਰੇ ਰੰਗ ਮਾਣੇ ਸਹਿਜ ਸੁਭਾਏ, ਜਿਨੀ ਆਪਣਾ ਕੰਤ ਪਛਾਣਿਆ, ਹਉ ਤਿੰਨ ਪੁੱਛੋ ਸੰਤਾਂ ਜਾਏ, ਪਿਰਹੁ ਵਿਛੁਨਿਆ ਭੀ ਮਿਲ ਹੈ, ਜੇ ਸਤਿਗੁਰ ਲੱਗ ਹੈ ਸਾਚੇ ਪਾਏ, ਪਿਰਹੁ ਵਿਛੁਨਿਆ ਭੀ ਮਿਲ ਹੈ, ਪਿਰਹੁ ਵਿਛੁਨਿਆ ਭੀ ਮਿਲ ਹੈ, ਜੇ ਸਤਿਗੁਰ ਲੱਗ ਹੈ ਸਾਚੇ ਪਾਏ, ਸਤਿਗੁਰ ਸਦਾ ਦਇਆਲ ਹੈ, ਅਵਗੁਣ ਸ਼ਬਦ ਜਲਾਏ, ਔਗੁਣ ਸ਼ਬਦ ਜਲਾਏ, ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ, ਸੱਚੇ ਸ਼ਬਦ ਸਦਾ ਸੁਖ ਪਾਇਆ, ਹੋਮੈ ਗਈ ਭਰਾਤੀ, ਪਿਰ ਨਿਰਮਾਇਲ ਸਦਾ ਸੁਖਦਾਤਾ, ਨਾਨਕ ਸ਼ਬਦ ਮਿਲਾਏ, ਪਿਰਹੁ ਵਿਛੁਨਿਆ ਭੀ ਮਿਲ ਹੈ, ਜੇ ਸਤਿਗੁਰ ਲੱਗ ਹੈ ਸਾਚੇ ਪਾਏ। ਬੜਹੰਸ ਮਹੱਲਾ ਤੀਜਾ। ਸੁਣਿਹੋ ਕੰਤ ਮਹੇਲੀ ਹੋ, ਪਿਰ ਸੇਵਿਹੋ ਸ਼ਬਦ ਵਿਚਾਰ, ਅਵਗਣਵੰਤੀ ਪਿਰ ਨਾ ਜਾਣਈ ਮੁੱਠੀ, ਰੋਵੈ ਕੰਤ ਵਿਸਾਰ, ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਨਾ ਪਿਰ ਮਰੈ ਨਾ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ, ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ, ਸੁਣਿਹੋ ਕੰਤ ਮਹੇਲੀ ਹੋ, ਪਿਰ ਸੇਵਿਹੋ ਸ਼ਬਦ ਵਿਚਾਰੇ, ਸਭ ਜਗ ਆਪ ਉਪਾਇਓਨ, ਆਵਣ ਜਾਣ ਸੰਸਾਰਾ, ਮਾਇਆ ਮੋਹ ਖੁਆਇਨ, ਮਰ ਜੰਮੈ ਵਾਰੋ ਵਾਰਾ, ਮਰ ਜੰਮੈ ਵਾਰੋ ਵਾਰਾ, ਵਧਹਿ ਬੇਕਾਰਾ, ਗਿਆਨ ਵਿਹੂਣੀ ਮੂਠੀ, ਬਿਨ ਸ਼ਬਦੈ ਪਿਰ ਨਾ ਪਾਇਓ, ਜਨਮ ਗਵਾਇਓ, ਰੋਵੈ ਅਵਗੁਣਿਆਰੀ ਝੂਠੀ, ਪਿਰ ਜਗ ਜੀਵਨ ਕੇਸੋ ਨੋ ਰੋਈਐ, ਰੋਵੈ ਕੰਤ ਵਿਸਾਰੇ, ਸਭ ਜਗ ਆਪ ਉਪਾਇਓਨ, ਆਵਣ ਜਾਣ ਸੰਸਾਰੇ, ਸੋ ਪਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੈ ਨਾ ਜਾਏ, ਭੂਲੀ ਫਰੈ ਧਨ ਏਆਣੀਆ, ਰੰਡ ਬੈਠੀ ਦੂਜੈ ਭਾਏ, ਰੰਡ ਬੈਠੀ ਦੂਜੈ ਭਾਏ, ਮਾਇਆ ਮੋਹ ਦੁੱਖ ਪਾਏ, ਆਪ ਘਟੈ ਤਨ ਛੀਜੈ, ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ, ਜਮ ਕਾਲ ਨਾ ਸੂਜੈ, ਮਾਇਆ ਜਗ ਲੂਜੈ, ਲੱਭ ਲੋਭ ਚਿਤ ਲਾਏ, ਸੋ ਪਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੈ ਨਾ ਜਾਏ, ਇੱਕ ਰੋਵ ਹੈ ਪਿਰ ਹੈ ਵਿਛੁਨੀਆ, ਅੰਧੀ ਨਾ ਜਾਣੈ ਪਿਰ ਨਾਲੇ, ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ, ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨਮੁਖ ਜਾਤਾ ਦੂਰੇ, ਇਹੋ ਤਨ ਰੁਲੈ ਰੁਲਾਇਆ, ਕਾਮ ਨਾ ਆਇਆ, ਜਿਨ ਖਸਮ ਨਾ ਜਾਤਾ ਹਧੂਰੇ, ਨਾਨਕ ਸਾ ਧਨ ਮਿਲੈ ਮਿਲਾਈ, ਪਿਰ ਅੰਤਰ ਸਦਾ ਸੰਭਾਲੇ, ਇੱਕ ਰੋਵ ਹੈ ਪਿਰ ਹੈ ਵਿਛੁਨੀਆਂ, ਅੰਧੀ ਨਾ ਜਾਣੈ ਪਿਰ ਹੈ ਨਾਲੇ, ਵੜਹੰਸ ਮਹੱਲਾ ਤੀਜਾ, ਰੋਵ ਹੈ ਪਿਰ ਹੈ ਵਿਛੁਨੀਆਂ, ਮੈਂ ਪਿਰ ਸੱਚੜਾ ਹੈ ਸਦਾ ਨਾਲੇ, ਜਿਨੀ ਚੱਲਣ ਸਹੀ ਜਾਣਿਆ, ਸਤਿਗੁਰ ਸੇਵ ਹੈ ਨਾਮ ਸੰਭਾਲੇ, ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ, ਸਤਿਗੁਰ ਸੇਵ ਸੁਖ ਪਾਇਆ, ਸਬਦੇ ਕਾਲ ਮਾਰ ਸੱਚ ਉਰ ਧਾਰ, ਫਿਰ ਆਵਣ ਜਾਣ ਨਾ ਹੋਇਆ, ਸੱਚਾ ਸਾਹਿਬ ਸੱਚੀ ਨਾਈ, ਵੇਖੈ ਨਦਰ ਨਿਹਾਲੇ, ਰੋਵ ਹੈ ਪਿਰਹੁ ਵਿਛੁਨੀਆਂ, ਮੈਂ ਪਿਰ ਸੱਚੜਾ ਹੈ ਸਦਾ ਨਾਲੇ, ਪ੍ਰਭ ਮੇਰਾ ਸਾਹਿਬ ਸਭ ਦੂ ਉੱਚਾ ਹੈ, ਕੇਵ ਮਿਲਾਂ ਪ੍ਰੀਤਮ ਪਿਆਰੇ, ਸਤਿਗੁਰ ਮੇਲੀ ਤਾਂ ਸਹਿਜ ਮਿਲੀ, ਪਿਰ ਰਾਖਿਆ ਉਰ ਧਾਰੇ, ਸਦਾ ਉਰ ਧਾਰੇ ਨੇਹੁ ਨਾਲ ਪਿਆਰੇ, ਸਤਿਗੁਰ ਤੇ ਪਿਰ ਦਿਸੈ, ਮਾਇਆ ਮੋਹ ਕਾ ਕੱਚਾ ਚੋਲਾ, ਤਿਤ ਪੈਦੈ ਪੱਗ ਖਿਸੈ, ਪਿਰ ਰੰਗ ਰਾਤਾ ਸੋ ਸੱਚਾ ਚੋਲਾ, ਤਿਤ ਪੈਦੈ ਤਿਖਾ ਨਿਵਾਰੇ, ਪ੍ਰਭ ਮੇਰਾ ਸਾਹਿਬ ਸਭ ਦੂ ਉੱਚਾ ਹੈ, ਕਿਉਂ ਮਿਲਾ ਪ੍ਰੀਤਮ ਪਿਆਰੇ, ਮੈਂ ਪ੍ਰਭ ਸੱਚ ਪਛਾਣਿਆ, ਹੋਰ ਭੁੱਲੀ ਅਵਗਣਿਆਰੇ, ਮੈਂ ਸਦਾ ਰਾਵੇ ਪਿਰੇ ਆਪਣਾ ਸੱਚੜੈ ਸ਼ਬਦ ਵਿਚਾਰੇ, ਸੱਚੈ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ, ਮਿਲ ਸਤਿਗੁਰ ਪ੍ਰੀਤਮ ਪਾਇਆ, ਅੰਤਰ ਰੰਗ ਰਾਤੀ ਸਹਿਜੇ ਮਾਤੀ, ਗਇਆ ਦੁਸ਼ਮਣ ਦੁਖ ਸਬਾਇਆ, ਆਪਣੇ ਗੁਰ ਕਉ ਤਨ ਮਨ ਦੀਜੈ, ਤਾਂ ਮਨ ਭੀਜੈ ਤਿਸਨਾ ਤ੍ਰਿਸਨਾ ਦੁਖ ਨਿਵਾਰੇ, ਮੈਂ ਪਿਰ ਸੱਚ ਪਛਾਣਿਆ, ਹੋਰ ਭੁੱਲੀ ਅਵਗਣਿਆਰੇ, ਸੱਚੜੈ ਆਪ ਜਗਤ ਉਪਾਇਆ, ਗੁਰ ਬਿਨ ਘੋਰ ਅੰਧਾਰੋ, ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੋ, ਆਪੇ ਦੇ ਪਿਆਰੋ ਸਹਿਜ ਵਾਹ ਪਾਰੋ, ਗੁਰਮੁਖ ਜਨਮ ਸੁਆਰੇ, ਧਨ ਜਗ ਮਹਿ ਆਇਆ ਆਪ ਗਵਾਇਆ, ਦਰ ਸੱਚ ਹੈ ਸਚਿਆਰੋ, ਗਿਆਨ ਰਤਨ ਘਟ ਚਾਨਣ ਹੋਆ, ਨਾਨਕ ਨਾਮ ਪਿਆਰੋ, ਗਿਆਨ ਰਤਨ ਘਟ ਚਾਨਣ ਹੋਆ, ਨਾਨਕ ਨਾਮ ਪਿਆਰੋ, ਸੱਚੜੈ ਆਪ ਜਗਤ ਉਪਾਇਆ, ਗੁਰ ਬਿਨ ਘੋਰ ਅੰਧਾਰੋ, ਬੜਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ, ਇਸ ਨੋ ਜਰ ਪਹੁੰਚੇ ਆਏ, ਗੁਰ ਰਾਖੇ ਸੇ ਉਭਰੇ, ਹੋਰ ਮਰ ਜੰਮੈ ਆਵੈ ਜਾਏ, ਹੋਰ ਮਰ ਜੰਮੈ ਆਵਹਿ ਜਾਵਹਿ, ਅੰਤ ਗਏ ਪਛੁਤਾਵਹਿ, ਬਿਨ ਨਾਵੈ ਸੁਖ ਨਾ ਹੋਈ, ਐਥੈ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ, ਜਮਪੁਰ ਘੋਰ ਅੰਧਾਰ ਮਹਾਗੁਬਾਰ, ਨਾ ਤਿੱਥੈ ਭੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਈ, ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲਏ ਮਿਲਾਏ, ਭ੍ਰਮ ਮਾਇਆ ਵਿੱਚੋ ਕੱਟੀਐ, ਸੱਚੜੈ ਨਾਮ ਸਮਾਏ, ਸੱਚੈ ਨਾਮ ਸਮਾਏ ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ, ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋ ਹਉਮੈ ਜਾਏ, ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿਨ ਕਹਿ ਹਉ ਲਾਗਉ ਪਾਏ, ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲਏ ਮਿਲਾਏ, ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇਹ ਬੁਝਾਏ, ਬਿਨ ਸਤਿਗੁਰ ਭਰਮ ਭੁਲਾਣੀਆਂ, ਕਿਆ ਮੋਹ ਦੇਸਣ ਆਗੈ ਜਾਏ, ਕਿਆ ਦੇਨ ਮੋਹ ਜਾਏ, ਆਵ ਗੁਣ ਪਛੁਤਾਏ, ਦੁਖੋ ਦੁਖ ਕਮਾਏ, ਨਾਮ ਰਤੀਆ ਸੇ ਰੰਗ ਚਲੂਲਾ, ਪਿਰ ਕਹਿ ਅੰਕ ਸਮਾਏ, ਤਿਸ ਜੇਵੜ ਅਵਰਨਾ ਸੂਝੇ, ਕਿਸੇ ਆਗੈ ਕਹੀਐ ਜਾਏ, ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇਹ ਬੁਝਾਏ, ਜਿਨੇ ਸੱਚੜਾ ਸੱਚ ਸਲਾਹਿਆ, ਹਉ ਤਿਨ ਲਾਗਉ ਪਾਏ, ਸੇ ਜਨ ਸੱਚੇ ਨਿਰਮਲੇ, ਤਿਨ ਮਿਲਿਆ ਮਲ ਸਭ ਜਾਏ, ਤਿਨ ਮਿਲਿਆ ਮਲ ਸਭ ਜਾਏ, ਸੱਚੈ ਸਰ ਨਹਾਏ, ਸੱਚੈ ਸਹਿਜ ਸੁਭਾਏ, ਨਾਮ ਨਿਰੰਜਨ ਅਗਮ ਅਗੋਚਰ, ਸਤਿਗੁਰ ਦੀਆ ਬੁਝਾਏ, ਆਨ ਦਿਨ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ, ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨ ਕਹਿ ਲਾਗਉ ਪਾਏ, ਵੜਹੰਸ ਕੀ ਵਾਰ ਮਹੱਲਾ ਚੌਥਾ, ਲੱਲਾ ਬਹਲੀਮਾ ਕੀ ਧੁਨ ਗਾਵਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ।
1: ਇਹ ਜਿਹੜਾ ਪਾਠ ਆਇਆ ਲੱਲਾ, ਓਲਾ ਹੀ ਬੋਲਣਾ, ਲੱਲਾ ਬਹਲੀਮਾ ਕੀ ਧੁਨ ਗਾਵਣੀ, ਇਹ ਨੌ ਧੁਨਾਂ ਦੇ ਵਿੱਚੋਂ ਇਹ ਵੀ ਇੱਕ ਧੁਨ ਹੈ, ਜਿਸ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਚੜ੍ਹਾਇਆ ਹੈ ਅਤੇ ਲਿਖਵਾਇਆ ਹੈ। ਹਾਂਜੀ,
2: ਵੜਹੰਸ ਕੀ ਵਾਰ ਮਹੱਲਾ ਚੌਥਾ, ਲਲਾਂ ਬਹਿਲੀਮਾ ਕੀ ਧੁਨ ਗਾਵਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵੱਢ ਹੰਸ ਹੈ ਸੱਚ ਨਾਮ ਔਰ ਧਾਰ ਸੱਚ ਸੰਗ੍ਰਹਿ ਹੈ ਸਦ ਸੱਚ ਰਹਿ ਹੈ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨਾ

0: ਤੇ ਆਇਆ ਚਾਉ ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰਹਿ ਸੋ ਥੀਆ ਤੂੰ ਅਣ ਮੰਗਿਆ ਦਾਨ ਦੇਵਨਾ ਸਬਨਾਹਾ ਜੀਆ ਸਭ ਆਖਹੁ ਸਤਿਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀਆ ਸਲੋਕ ਮਹੱਲਾ ਤੀਜਾ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਇ ਸਤਿਗੁਰ ਸੇਵੈ ਹਰ ਮਨ ਵਸੈ ਤਿਥੈ ਭਉ ਕਦੇ ਨਾ ਹੋਏ ਦੁਸ਼ਮਣ ਦੁੱਖ ਤਿਸ ਨੋ ਨੇੜ ਨ ਆਵੈ ਪੋਹੇ ਨ ਸਕੈ ਕੋਇ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰੱਖਸੀ ਕਾਰਜ ਸੁਵਾਰੇ ਸੋਇ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿ ਦੇ ਭੀ ਫੁਨ ਜਾਹੇ ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛੁਤਾਹੇ ਨਾਨਕ ਸੱਚ ਰਤੇ ਸੇ ਨਾ ਵਿਛੁੜਹਿ ਸਤਿਗੁਰ ਸੇਵ ਸਮਾਹੇ ਪੌੜੀ ਤਿਸ ਮਿਲੀਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲੀਐ ਸਤਿਗੁਰ ਪੀਤਮੈ ਜਿਨ ਹਉਮੈ ਵਿੱਚ ਹੋ ਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਹੁ ਸੰਤਹੁ ਰਾਮ ਨਾਮ ਭੌਜਲ ਬਿਖਤਾਰੀ ਗੁਰ ਪੂਰੈ ਹਰ ਉਪਦੇਸਿਆ ਗੁਰ ਵਿਟੜਿਹੁ ਹਉ ਸਦਵਾਰੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ ਐਥੈ ਮਿਲਣ ਵਡਿਆਈਆ ਦਰਗ ਹੈ ਮੋਖ ਦੁਆਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿ ਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲੱਗੇ ਬਿਖ ਖੱਟਣਾ ਬਿਖ ਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹੇ ਮੈਲੈ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਭਉ ਛੋਡਿਆ ਮਨ ਹੱਠ ਕੰਮ ਨ ਆਵੈ ਰਾਸ ਜਮਪੁਰ ਬੱਧੇ ਮਾਰੀ ਹੈ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵਿਹੁ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜਹੁ ਦਿਨਸ ਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖਹੁ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਇਸ ਸਤਿਗੁਰ ਕੀ ਸਭ ਪੱਗੀ ਪਵਹੁ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹਾਉ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਸਲੋਕ ਮਹੱਲਾ ਤੀਜਾ
1: ਇਹ ਪੌੜੀ ਦੇ ਵਿੱਚ ਸ਼ਬਦ ਆਇਆ ਹੈ ਤੇ ਸਤਿਗੁਰ ਕੀ ਸਭ ਪੱਗੀ ਪਵਹੁ ਇਹ ਪੱਗੀ ਦਾ ਅਰਥ ਇੱਥੇ ਚਰਨ ਹੈ ਤੇ ਪੱਗੀ ਦਾ ਅਰਥ ਪੱਗ ਦਸਤਾਰ ਨਹੀਂ ਇਹ ਖਿਆਲ ਰੱਖਣਾ ਤੇ ਕਈ ਵਾਰੀ ਭੁਲੇਖਾ ਲੱਗ ਜਾਂਦਾ ਇਹ ਸ਼ਬਦ ਪੱਗੀ ਥੋੜ੍ਹਾ ਜਿਹਾ ਸਮਾਨ ਦੀ ਆਵਾਜ਼ ਦੇ ਵਿੱਚ ਉਚਾਰਨ ਕਰਨਾ ਪੱਗੀ ਨਹੀਂ ਕਰਨਾ ਹਾਂਜੀ
0: ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੇ

0: ਦੁੱਖ ਮਨਾਏ, ਇਸ ਭੇਖੈ ਥਾਵਹੁ ਗਿਰਹੋ ਭਲਾ, ਇਸ ਭੇਖੈ ਥਾਵਹੁ ਗਿਰਹੋ ਭਲਾ, ਜਿੱਥੋ ਕੋ ਵਰਸਾਏ, ਸ਼ਬਦ ਰਤੇ ਤਿਨਾ ਸੋਝੀ ਪਈ, ਦੂਜੇ ਭਰਮ ਭੁਲਾਏ, ਪਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ, ਨਾਨਕ ਜੋ ਤਿਸ ਭਾਵ ਹੈ ਸੇ ਭਲੇ, ਜਿਨ ਕੀ ਪਤ ਭਾਵ ਹੈ ਥਾਏ, ਮਹੱਲਾ ਤੀਜਾ ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ, ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਵਾ, ਅੰਮ੍ਰਿਤ ਸਰ ਤੀਰਥ ਨਹਾਏ, ਸੱਜਣ ਮਿਲੇ ਸੱਜਣਾ ਸੱਚੈ ਸ਼ਬਦ ਸੁਭਾਏ, ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ, ਪਾ ਖੰਡ ਜਮਕਾਲ ਨਾ ਛੋਡਈ, ਲੈ ਜਾਸੀ ਪਤ ਗਵਾਏ, ਨਾਨਕ ਨਾਮ ਰਤੇ ਸੇ ਉਭਰੇ, ਸੱਚੇ ਸਹੁ ਲਿਵਲਾਏ ਪੌੜੀ, ਤਿਤ ਜਾਏ ਬਹਾਓ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲੇ ਹੋ, ਹਰ ਤਤ ਨਾ ਖੋਈਐ, ਨਿਤ ਜਪਿਆਓ ਹਰ ਹਰ ਦਿਨ ਸ ਰਾਤ, ਹਰ ਦਰਗ ਹੈ ਢੋਈਐ, ਸੋ ਪਾਏ ਪੂਰਾ ਸਤਿਗੁਰੂ, ਜਿਸ ਤੁਰ ਮਸਤਕ ਲਿਲਾਟ ਲਿਖੋਈਐ, ਤਿਸ ਗੁਰ ਕਉ ਸਭ ਨਮਸਕਾਰ ਕਰਹੁ, ਜਿਨ ਹਰ ਕੀ ਹਰ ਗਾਲ ਗਲੋਈਐ, ਸਲੋਕ ਮਹੱਲਾ ਤੀਜਾ, ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਮਿਲ ਪੀਤਮ ਤਿਨੀ ਧਿਆਇਆ ਸੱਚੈ ਪ੍ਰੇਮ ਪਿਆਰ, ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੁੜੈ ਜੇ ਆਪ ਮੇਲੇ ਕਰਤਾਰ, ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰੈ ਵਿਚਾਰ, ਵਿਛੁੜਿਆ ਕਾ ਕਿਆ ਵਿਛੁੜੈ ਜਿਨ੍ਹਾਂ ਦੂਜੇ ਭਾਏ ਪਿਆਰ, ਮਨਮੁਖ ਸੇਤੀ ਦੋਸਤੀ ਥੋੜ ਲਿਆ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚੱਲਣ ਵਿਕਾਰ, ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰੈ ਪਿਆਰ, ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ, ਮਹੱਲਾ ਤੀਜਾ ਇੱਕ ਸਦਾ ਇਕਤੈ ਰੰਗ ਰਹਾ ਹੈ, ਤਿੰਨ ਕਹਿ ਹਾਓ ਸਦ ਬਲਿਹਾਰੈ ਜਾਓ, ਤਨ ਮਨ ਧਨ ਅਰਪੀ ਤਿੰਨ ਕਹੋ ਨਿਵ ਨਿਵ ਲਾਗੋ ਪਾਏ, ਤਿੰਨ ਮਿਲਿਆ ਮਨ ਸੰਤੋਖੀ ਹੈ ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਏ ਪੌੜੀ, ਤਿਸ ਗੁਰ ਕਉ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕਉ ਸਦ ਬਲਿਹਾਰਨੈ ਜਿਨ ਹਰ ਸੇਵਾ ਬਣਤ ਬਣਾਈ, ਤਿਸ ਗੁਰ ਕਉ ਸਦ ਬਲਿਹਾਰਨੈ ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿੱਥੈ ਮੈਨੋ ਲਏ ਛਡਾਈ, ਤਿਸ ਗੁਰ ਕਉ ਸਾਹ ਬਾਸ ਹੈ ਜਿਨ ਹਰ ਸੋਝੀ ਪਾਈ, ਨਾਨਕ ਗੁਰ ਬਿਟਹੋ ਵਾਰਿਆ ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ, ਸਲੋਕ ਮਹੱਲਾ ਤੀਜਾ, ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ, ਨਾਨਕ ਬਿਨ ਨਾਵੈ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ, ਮਹੱਲਾ ਤੀਜਾ, ਭੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੇ, ਵਰਮੀ ਮਾਰੀ ਸਾਪ ਨਾ ਮਰੈ ਤਿਉਨ ਗੁਰੇ ਕਰਮ ਕਮਾਹੇ, ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸਾਂਤ ਹੋਏ ਤਿਸਨਾ ਅਗਨ ਬੁਝਾਏ, ਸੁਖਾ ਸਿਰਸ ਦਾ ਸੁਖ ਹੋਏ ਜਾਂ ਵਿੱਚੋ ਆਪ ਗਵਾਏ, ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾਏ, ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾ ਆ ਗਾਏ, ਨਾਨਕ ਨਾਮ ਬਿਨਾ ਨਹਿ ਛੂਟੀਐ ਹਉਮੈ ਪਚਹਿ ਪਚਾਏ, ਪਾਉੜੀ ਜਿਨੀ ਹਰ ਹਰ ਨਾਮ ਧਿਆਇਆ ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇਲੇ ਸਰਬ ਸੁਖਾ, ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ।
1: ਇਹ ਜਿਹੜੇ ਚਾਰੇ ਪਾਠ ਆਉਣਗੇ ਹੁਣ ਇੱਥੇ, ਸੁਖਾ ਫਿਰ ਭੁੱਖਾ, ਫਿਰ ਇਸੇ ਸ਼ਬਦ ਵਿੱਚ ਆਏਗਾ ਦੁੱਖਾ, ਫਿਰ ਅੰਤਰੀ ਪੰਕਤੀ ਦੇ ਲਾਸ਼ ਤੇ ਆਏਗਾ ਮੁੱਖਾ। ਇਹ ਚਾਰੇ ਜਿਹੜੇ ਸ਼ਬਦ ਨੇ ਇਹ ਉੱਪਰ ਅੱਧਕ ਲਾ ਕੇ ਭਾਰੇ ਕਰਕੇ ਬੋਲਣੇ ਨੇ। ਹਾਂਜੀ,
0: ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇੜੇ ਸਰਬ ਸੁਖਾ, ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ, ਜਿਨੀ ਗੁਰ ਕੈ ਸ਼ਬਦ ਆਰਾਧਿਆ ਤਿਨ ਵਿਸਰ, ਜਿਨੀ ਗੁਰ ਕੈ ਬਚਨ ਆਰਾਧਿਆ ਜਿਨੀ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁੱਖਾ, ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪ੍ਰਾਈ ਚੁੱਖਾ, ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਸਲੋਕ ਮਹੱਲਾ ਤੀਜਾ। ਕਲਮ ਹੈ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇਹ ਸਜਾਏ। ਜਮ ਕਾਲੈ ਵਸ ਜਗ ਬੰਧਿਆ ਤਿਸ ਦਾ ਫਰੂ ਨਾ ਕੋਏ, ਜਿਨ ਜਮ ਕੀਤਾ ਸੋ ਸੇਵੀਐ, ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਮਹੱਲਾ ਤੀਜਾ। ਇਹਾ ਕਾਇਆ ਰੋਗ ਭਰੀ ਬਿਨ ਸਬਦੈ, ਦੁੱਖ ਹੋਮੈ ਰੋਗ ਨਾ ਜਾਏ, ਸਤਿਗੁਰ ਮਿਲੈ ਤਾਂ ਨਿਰਮਲ ਹੋਵੇ, ਹਰ ਨਾਮੋ ਮਨ ਵਸਾਏ। ਨਾਨਕ ਨਾਮ ਧਿਆਇਆ ਸੁਖਦਾਤਾ, ਦੁੱਖ ਵਿਸਰਿਆ ਸਹਿਜ ਸੁਭਾਏ ਪੌੜੀ, ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕਉ ਹਉ ਸਦਾ ਘੁਮਾਇਆ, ਤਿਸ ਗੁਰ ਕਉ ਹਉ ਖੰਨੀਐ, ਜਿਨ ਮਧਸੂਦਨ ਹਰ ਨਾਮ ਸੁਣਾਇਆ, ਤਿਸ ਗੁਰ ਕਉ ਹਉ ਵਾਰਨੈ, ਜਿਨ ਹੋਮੈ ਬਿਖ ਸਭ ਰੋਗ ਗਵਾਇਆ, ਤਿਸ ਸਤਿਗੁਰ ਕਉ ਵੱਡ ਪੁੰਨ ਹੈ, ਜਿਨ ਅਵਗਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿੰਨ ਕਉ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ। ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ, ਓ ਨਾ ਕਉ ਤੁਰ ਭਗਤ ਖਜ਼ਾਨਾ ਬਖਸਿਆ, ਮੇਟ ਨ ਸਕੈ ਕੋਏ, ਗੁਣ ਨਿਧਾਨ ਮਨ ਪਾਇਆ, ਏਕੋ ਸੱਚਾ ਸੋਏ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਮਹੱਲਾ ਤੀਜਾ। ਸਤਿਗੁਰ ਕੀ ਸੇਵ ਨਾ ਕੀਨੀਆਂ, ਕਿਆ ਉਹ ਕਰੇ ਵਿਚਾਰ, ਸਬਦੈ ਸਾਰ ਨਾ ਜਾਣਈ, ਬਿਖ ਭੂਲਾ ਗਾਵਾਰ, ਅਗਿਆਨੀ ਅੰਧ ਬਹੁ ਕਰਮ ਕਮਾਵੈ, ਦੂਜੈ ਭਾਏ ਪਿਆਰ, ਅਣਹੁੰਦਾ ਆਪ ਗਣਾਏ ਦੇ, ਜਮ ਮਾਰ ਕਰੇ ਤਿੰਨ ਖੁਆਰ, ਨਾਨਕ ਕਿਸ ਨੂੰ ਆਖੀਐ, ਜਾ ਆਪੇ ਬਖਸਣਹਾਰ, ਨਾਨਕ ਕਿਸ ਨੂੰ ਆਖੀਐ, ਜਾ ਆਪੇ ਬਖਸਣਹਾਰ ਪੌੜੀ, ਤੂੰ ਕਰਤਾ ਸਭ ਕਿਛ ਜਾਣਦਾ, ਸਭ ਜੀ ਤੁਮਾਰੇ, ਜਿਸ ਤੂੰ ਭਾਵੈ ਤਿਸ ਤੂੰ ਮੇਲ ਲੈ, ਕਿਆ ਜੰਤ ਵਿਚਾਰੇ, ਤੂੰ ਕਰਨ ਕਾਰਨ ਸਮਰੱਥ ਹੈ, ਸੱਚ ਸਿਰਜਣਹਾਰੇ, ਜਿਸ ਤੂੰ ਮਿਲ ਹੈ ਪਿਆਰਿਆ, ਸੋ ਤੁਧ ਮਿਲੈ ਗੁਰਮੁਖ ਵਿਚਾਰੇ, ਹੋਂ ਬਲਿਹਾਰੀ ਸਤਿਗੁਰੇ ਆਪਣੇ, ਜਿਨ ਮੇਰਾ ਹਰ ਅਲਖ ਲਖਾਰੇ। ਸਲੋਕ ਮਹੱਲਾ ਤੀਜਾ। ਰਤਨਾ ਪਾਰਖ ਜੋ ਹੋਵੈ, ਸੋ ਰਤਨਾ ਕਰੇ ਵਿਚਾਰ, ਰਤਨਾ ਸਾਰ ਨਾ ਜਾਣਈ, ਅਗਿਆਨੀ ਅੰਧ ਅੰਧਾਰ, ਰਤਨ ਗੁਰੂ ਕਾ ਸ਼ਬਦ ਹੈ, ਬੁਝੈ ਬੁਝਣਹਾਰ, ਗੁਰਮੁਖ ਆਪ ਗਣਾਏ ਦੇ, ਮੂਰਖ ਆਪ ਗਣਾਏ ਦੇ, ਮਰ ਜੰਮ ਹੈ ਹੋਏ ਖੁਵਾਰ, ਨਾਨਕ ਰਤਨਾ ਸੋ ਲਹੈ, ਜਿਸ ਗੁਰਮੁਖ ਲੱਗੈ ਪਿਆਰ, ਸਦਾ ਸਦਾ ਨਾਮ ਉਚਰੈ, ਹਰ ਨਾਮੋ ਨਿਤ ਵਿਵਹਾਰ, ਕਿਰਪਾ ਕਰੇ ਜੇ ਆਪਣੀ, ਤਾਂ ਹਰ ਰੱਖਾ ਉਰ ਧਾਰ। ਮਹੱਲਾ ਤੀਜਾ। ਸਤਿਗੁਰ ਕੀ ਸੇਵ ਨਾ ਕੀਨੀਆਂ, ਹਰ ਨਾਮ ਨਾ ਲੱਗੋ ਪਿਆਰ, ਮਤ ਤੁਮ ਜਾਣੋ ਓਏ ਜੀਵ ਦੇ, ਓਏ ਆਪ ਮਾਰੇ ਕਰਤਾਰ, ਹੋਮੈ ਵੱਡਾ ਰੋਗ ਹੈ, ਭਾਏ ਦੂਜੈ ਕਰਮ ਕਮਾਏ, ਨਾਨਕ ਮਨਮੁਖ ਜੀਵ ਦਿਆ ਮੋਏ, ਹਰ ਵਿਸਰਿਆ ਦੁੱਖ ਪਾਏ ਪੌੜੀ, ਜਿਸ ਅੰਤਰ ਹਿਰਦਾ ਸੁਧ ਹੈ, ਤਿਸ ਜਨ ਕਉ ਸਭ ਨਮਸਕਾਰੀ, ਜਿਸ ਅੰਦਰ ਨਾਮ ਨਿਧਾਨ ਹੈ, ਤਿਸ ਜਨ ਕਉ ਹਉ ਬਲਿਹਾਰੀ, ਜਿਸ ਅੰਦਰ ਬੁੱਧ ਵਿਵੇਕ ਹੈ, ਹਰ ਨਾਮ ਮੁਰਾਰੀ, ਸੋ ਸਤਿਗੁਰ ਸਭਨਾ ਕਾ ਮਿੱਤ ਹੈ, ਸਭ ਤਿਸ ਹੈ ਪਿਆਰੀ, ਸਭ ਆਤਮ ਰਾਮ ਪਸਾਰਿਆ, ਗੁਰ ਬੁੱਧ ਵਿਚਾਰੀ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹੋਮੈ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮ ਹੈ ਆਵ ਹੈ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ, ਨਾਨਕ ਬਿਨ ਸਤਿਗੁਰ ਸੇਵੇ ਜਾਮਪੁਰ ਬੱਧੇ ਮਾਰੀਅਨ, ਮੂਹੇ ਕਾਲੈ ਉੱਠ ਜਾਹੇ। ਮਹੱਲਾ ਪਹਿਲਾ। ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਾਤਰ ਹੈ ਪੌੜੀ, ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸਹੁ ਮੰਗੀਐ, ਤਾ ਲਾਜ ਮਰਾਈਐ, ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ, ਨਾਨਕ ਤਿਨ ਵਿਟਹੁ ਵਾਰਿਆ।

ਪਾਤ ਸਾਹੀ ਭਗਤ ਜਨਾ ਕੋ ਦਿੱਤੀਆਂ ਸਿਰ ਛੱਤ ਸੱਚਾ ਹਰ ਬਣਾਏ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ।

0: ਹੋਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹੋਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਭਰੇ ਹੋਮੈ ਸਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਭਿਗਤ ਅਗੋਚਰ ਅਭਿਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸਰੇਵ ਹੈ ਹਰ ਨਾਮ ਹਮ ਪੂਜ ਹੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੇਵੜ ਕੋਈ ਅਵਰ ਨਾ ਸੂਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰ ਸਬਦੈ ਸਾਧ ਨਾ ਆਇਓ ਮਰ ਜਨਮੈ ਵਾਰੋ ਵਾਰ ਮਨਮੁਖ ਅੰਧ ਨਾ ਚੇਤਈ ਕਿਤ ਆਇਆ ਸਹਿ ਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਮਹੱਲਾ ਤੀਜਾ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਮਹੱਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹਿ ਇਤਿਆਸ ਸਤਿਗੁਰ ਸੇਵਨ ਜਾ ਗੰਨ ਸੇ ਜੋ ਰਤੇ ਸੱਚ ਨਾਮ ਗੁਣ ਤਾਸ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਹੇ ਬਿਨਾਸ ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ ਜਿਨ ਕਉ ਤੁਰ ਪੂਰਬ ਜਿਨ ਕਉ ਤੁਰ ਪੂਰਬ ਲਿਖਿਆਸ ਪੌੜੀ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵਹਿ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕਉ ਸਤਿਗੁਰ ਕਾਰ ਕੁੰਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ ਜਿਨ ਕਉ ਤੁਰ ਕਰਮ ਪ੍ਰਾਪਤ ਲਿਖਤ ਪਈ ਸਲੋਕ ਮਹੱਲਾ ਤੀਜਾ
1: ਇਸ ਪੌੜੀ ਦੇ ਵਿੱਚ ਪਾਠ ਆਇਆ ਸੀ ਹਰ ਨਾਮ ਹਮਾਰਾ ਪਹਿਨਣ ਇਹ ਥੋੜਾ ਜਿਹਾ ਨੰਨੇ ਨੂੰ ਭਾਰਾ ਕਰਕੇ ਬੋਲਣਾ ਪਹਿਨਣ ਪੋਲਾ ਨੇ ਪਹਿਨਣ ਇਹ ਪਹਿਨਣ ਵਸਤਰ ਪਹਿਨਣ ਦਾ ਵਾਚਕ ਹੈ
0: ਸਲੋਕ ਮਹੱਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੇਤੇ ਕਰਮ ਕਰੇ ਦੁਖ ਲੱਗੈ ਤਨ ਧਾਏ ਗੁਰ ਪ੍ਰਸਾਦੀ ਸੁਖ ਊਪਜੈ ਜਾ ਗੁਰ ਕਾ ਸਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨਦਿਨ ਨਾਮ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਭੰਡਾਰਾ ਸਤਿਗੁਰ ਦਾਤਾ ਜੀ ਅਕਾ ਸਦ ਜੀਵੈ ਦੇਵਨਹਾਰਾ ਅਨਦਿਨ ਕੀਰਤਨ ਸਦਾ ਕਰਹਿ ਗੁਰ ਕੈ ਸਬਦ ਅਪਾਰਾ ਸਬਦ ਗੁਰੂ ਕਾ ਸਦ ਉਚਰਹਿ ਜੁਗ ਜੁਗ ਵਰਤਾਵਣਹਾਰਾ ਜੁਗ ਜੁਗ ਵਰਤਾਵਣਹਾਰਾ ਇਹੋ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਾ ਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੈ ਦਰ ਸਚਿਆਰਾ ਪੌੜੀ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਅਨੰਦ ਭਇਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਸਲੋਕ ਮਹੱਲਾ ਤੀਜਾ ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੈ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਬਦੈ ਸਾਧ ਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਿਆ ਕਮਾਵਣਾ ਨਾਨਕ ਕਿਰਤ ਪਿਆ ਕਮਾਵਣਾ ਕੋਈ ਨਾ ਮੇਟਨ ਹਾਰ ਪੌੜੀ ਤਨ ਤਨ ਸਤ ਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸਾਂਤ ਆਈ ਧੰਨ ਧੰਨ ਸਤ ਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ। ਧਨ ਧਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ। ਸਲੋਕ ਮਹੱਲਾ ਪਹਿਲਾ, ਘਰ ਹੀ ਮੁੰਦ ਵਿਦੇਸ਼ ਫਿਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵਈ, ਜੇ ਨੀਅਤ ਰਾਸ ਕਰੇ। ਮਹੱਲਾ ਪਹਿਲਾ, ਨਾਨਕ ਗਾਲੀ ਕੂੜੀਆ, ਬਾਜ ਪ੍ਰੀਤ ਕਰੇ, ਟੀਚਰ ਜਾਣੈ ਭਲਾ ਕਰ, ਜਿਚਰ ਲੇਵੈ ਦੇ ਪੌੜੀ। ਜਿਨ ਉਪਾਏ ਜੀ ਤਿਨ ਹਰ ਰਾਖਿਆ, ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤਿਪਤ ਰਹੇ ਆਘਾਏ ਮਿਟੀ ਭਪਾਖਿਆ, ਸਭ ਅੰਦਰ ਇੱਕ ਵਰਤੈ ਕਿਨੈ ਵਿਰਲੈ ਲਾਖਿਆ, ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ। ਸਲੋਕ ਮਹੱਲਾ ਤੀਜਾ, ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ, ਹੋਮੈ ਮੈਲ ਨਾ ਚੁੱਕਈ, ਨਾਮ ਨਾ ਲੱਗੈ ਪਿਆਰ, ਇੱਕ ਆਪੇ ਬਖਸ ਮਿਲਾਇਨ, ਦੁਬਿਧਾ ਤਜ ਵਿਕਾਰ, ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਮਹੱਲਾ ਤੀਜਾ, ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ, ਦੂਜੈ ਭਾਏ ਬਹੁਤ ਦੁੱਖ ਲਾਗਾ, ਜਲਤਾ ਕਰੇ ਪੁਕਾਰ, ਜਿਨ ਕਾਰਨ ਗੁਰੂ ਵਿਸਾਰਿਆ, ਸੇ ਨਾ ਉਪਕਰੇ ਅੰਤੀ ਵਾਰ, ਨਾਨਕ ਗੁਰਮਤੀ ਸੁਖ ਪਾਇਆ, ਬਖਸੇ ਬਖਸਨਹਾਰ ਪੌੜੀ।
1: ਇਹ ਜਿਹੜਾ ਪਾਠ ਆਇਆ ਸ਼ੁੱਧ ਉਚਾਰਨ ਕੀਤਾ ਗਿਆ ਹੈ, ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ, ਉਪਕਰੇ ਪਾਠ ਹੀ ਕਰਨ, ਉਪਕਰੇ ਨਹੀਂ ਕਰਨ।
0: ਪੌੜੀ, ਤੂੰ ਆਪੇ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ, ਹਰ ਆਪੇ ਬੋਲੈ ਆਪ ਬੁਲਾਵੈ, ਹਰ ਆਪੇ ਜਲ ਥਲ ਰਵ ਰਹੀਐ, ਹਰ ਆਪੇ ਮਾਰੈ ਹਰ ਆਪੇ ਛੋਡੈ, ਮਨ ਹਰ ਸਰਣੀ ਪੜ ਰਹੀਐ, ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀਐ, ਉਠਦਿਆਂ ਬਹਿਦਿਆਂ ਸੁਤਿਆ, ਸਦਾ ਸਦਾ ਹਰ ਨਾਮ ਤੇ ਆਈਐ, ਜਨ ਨਾਨਕ ਗੁਰਮੁਖ ਹਰ ਲਹੀਐ ਸੁਧ।
1: ਇਹ ਜਿਹੜਾ ਪਾਠ ਆਇਆ ਸੀ ਨਿਸਲ, ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ। ਇਹ ਪਾਠ ਬੋਲਚਾਲ ਦੇ ਵਿੱਚ ਨਿਸਲੀ ਪਾਠ ਹੁੰਦਾ, ਅਰਥ ਇਹਦਾ ਉਹੀ ਹੋਣਾ ਵੀ ਕਿਵੇਂ ਲੱਤਾਂ ਨਸਾੜੀ ਪਿਆ ਹੈ, ਵੀ ਬੇਫਿਕਰ ਹੋ ਕੇ ਸਮਝ। ਇਹ ਨਿਸਲ ਦਾ ਅਰਥ ਹੁੰਦਾ ਹੈ ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ। ਇਹ ਨਿਸਲੀ ਪਾਠ ਕਰਨਾ, ਨੰਨੇ ਤੇ ਥੋੜਾ ਜ਼ੋਰ ਦੇ। ਚਲੋ ਕਰ ਦਿਓ ਫਿਰ, ਇੱਕ ਅੰਗ ਪੜ੍ਹ ਲਓ।

0: ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚਾਉ ਪਦੇ।
1: ਹੁਣ ਰਾਗ ਸੋਰਠ ਇੱਥੇ ਪ੍ਰਾਰੰਭ ਹੋ ਰਿਹਾ ਹੈ। ਰਾਗ ਸੋਰਠ ਨੂੰ ਗਾਉਣ ਦਾ ਸਮਾਂ ਰਾਤ ਦਾ ਹੁੰਦਾ ਹੈ, 9 ਵਜੇ ਤੋਂ ਲੈ ਕੇ 12 ਵਜੇ ਤੱਕ, ਜਦੋਂ ਦਿਨ ਚੜ੍ਹਨ ਵਾਲੇ ਦੂਸਰੇ 12 ਵੱਜਦੇ ਨੇ। ਸ਼ਾਮ ਨੂੰ ਰਾਤ ਦੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਹੁੰਦਾ ਹੈ ਰਾਗ ਸੋਰਠ ਨੂੰ ਗਾਇਨ ਕਰਨ ਦਾ। ਹਾਂਜੀ।
0: ਸਭਨਾ ਮਰਨਾ ਆਇਆ ਵੇ ਛੋੜਾ ਸਭਨਾਹ, ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਿਨਾਹ, ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਹ, ਭੀ ਸਾਲ ਆਹੋ ਸਾਚਾ ਸੋਏ ਜਾ ਕੇ ਨਦਰ ਸਦਾ ਸੁਖ ਹੋਏ ਰਹਾਉ, ਵੱਡਾ ਕਰ ਸਾ ਲਹਾਣਾ ਹੈ ਭੀ ਹੋਸੀ ਸੋਏ, ਵੱਡਾ ਕਰ ਸਾ ਲਹਾਣਾ ਹੈ ਭੀ ਹੋਸੀ ਸੋਏ, ਸਪਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ, ਜੋ ਤਿਸ ਭਾਵੈ ਸੋ ਥੀਐ ਰੰਨ ਕੇ ਰੁਨੈ ਹੋਏ, ਧਰਤੀ ਉੱਪਰ ਕੋਟ ਗੜ ਕੇਤੀ ਗਈ ਬਜਾਏ, ਜੋ ਅਸਮਾਨ ਨਾ ਮਾਵਣੀ ਤਿੰਨ ਨੱਕ ਨੱਥਾ ਪਾਏ, ਜੇ ਮਨ ਜਾਣੈ ਸੂਲੀਆ ਕਾਹੇ ਮਿੱਠਾ ਖਾਹੇ, ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਐਨ ਸੇ ਭਾਈ ਸੇ ਵੀਰ, ਅੱਗੇ ਗਏ ਨਾ ਮੰਨੀਐਨ ਮਾਰ ਕੱਢੋ ਵੇ ਪੀਰ। ਸੋਰਠ ਮਹੱਲਾ ਪਹਿਲਾ ਘਰ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ, ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ, ਵਿਰਲਾ ਬੁਝੈ ਕੋਏ ਰਹਾਉ, ਹਾਣ ਹਟ ਕਰ ਆਰਜਾ ਸੱਚ ਨਾਮ ਕਰ ਬਥ, ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸੋ ਨੋ ਰੱਖ, ਵਣਜਾਰਿਆ ਸੋ ਵਣਜ ਕਰ ਲੈ ਲਾਹਾ ਮਨ ਹੱਸ, ਸੁਣ ਸਾਸਤ ਸੌਦਾਗਰੀ ਸਤ ਘੂੜੇ ਲੈ ਚੱਲ, ਖਰਚ ਬਨ ਚੰਗਿਆਈਆ ਮਤ ਮਨ ਜਾਣ ਹੈ ਕੱਲ, ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਾਹ ਹੈ ਮਹੱਲ।
1: ਇਸੇ ਤਰ੍ਹਾਂ ਮਹੱਲ ਭਾਰਾ ਪਾਠ ਹਾਹੀ ਉੱਪਰ ਅੱਧਕ ਲਾ ਕੇ ਕਰਨਾ।
0: ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਵਧੀਆ ਕਰ ਧਾਵਣੀ ਤਾ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ ਚੜੈ ਚਵਗਣ ਬਨ।
1: ਇਹਦਾ ਜ਼ਿਕਰ ਪਹਿਲਾਂ ਵੀ ਹੋ ਗਿਆ, ਉਸੇ ਤਰ੍ਹਾਂ ਹੀ ਇਹ ਵੀ ਪਾਠ ਚਵਗਣ ਹੀ ਕਰਨਾ।
0: ਸੋਰਠ ਮਹੱਲਾ ਪਹਿਲਾ ਚਾਉ ਤੁਕੇ, ਮਾਏ ਬਾਪ ਕੋ ਬੇਟਾ ਨਿੱਕਾ ਸਸੁਰੈ ਚਤੁਰ ਜਵਾਈ, ਬਾਲ ਕੰਨਿਆ ਕਾਓ ਬਾਪ ਪਿਆਰਾ ਭਾਈ ਕਾਓ ਅਤ ਭਾਈ, ਹੁਕਮ ਭਇਆ ਬਾਹਰ ਕਰ ਛੋੜਿਆ ਹੁਕਮ ਭਇਆ ਬਾਹਰ ਕਰ ਛੋੜਿਆ, ਖੇਨਮ ਹੈ ਭਈ ਪਰਾਈ ਨਾਮ ਦਾਨ ਇਸ ਨਾਨ ਨਾ ਮਨਮੁਖ।

0: ਧਨ ਆਪਣਾ ਕਰ ਜਾਣਿਆ, ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ, ਅੱਖੀ ਮੀਟ ਚੱਲਿਆ ਅੰਧਿਆਰਾ, ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਭਾਈ, ਜਾਮ ਦਰ ਵਾਧਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ, ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ, ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ, ਸੋਰਠ ਮਹੱਲਾ ਪਹਿਲਾ ਦੁੱਧ ਤੁਕੇ, ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਡ ਚਾਉ ਬਾਰਾ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰੇ ਟਕਸਾਲਾ, ਮੇਰੇ ਸਾਹਿਬਾ ਤੇਰੇ ਚੋਜ ਵਡਾਣਾ, ਜਲ ਥਲ ਮਹੀਅਲ ਭਰਪੁਰ ਲੀਣਾ, ਆਪੇ ਸਰਬ ਸਮਾਣਾ ਰਹਾਉ, ਜਹਿ ਜਹਿ ਦੇਖਾ ਤਹਿ ਜੋਤ ਤੁਮਾਰੀ, ਤੇਰਾ ਰੂਪ ਕਨੇਹਾ, ਇਕਤ ਰੂਪ ਫਿਰ ਹੈ ਪਰਛੰਨਾ, ਇਕਤ ਰੂਪ ਫਿਰ ਹੈ ਪਰਛੰਨਾ, ਕੋਈ ਨਾ ਕਿਸੇ ਹੀ ਜਿਹਾ, ਅੰਡਜ ਜੇਰਜ ਉਤਭੁਜ ਸੇਤਜ, ਤੇਰੇ ਕੀਤੇ ਜਨਤਾ ਏਕ ਪੁਰਬ, ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ, ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ, ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ।
1: ਇੱਕ ਮਿੰਟ ਬੇਨਤੀ ਹੈ ਜੀ, ਇਸ ਸ਼ਬਦ ਦਾ ਸਰਲੇਖ ਹੈਗਾ ਦੋ ਤੁਕੇ, ਸਰਲੇਖ ਦੇ ਵਿੱਚ ਜ਼ਿਕਰ ਹੈ। ਇਸ ਤੋਂ ਪਿਛਲੇ ਸ਼ਬਦ ਵਿੱਚ ਉੱਪਰੋਂ ਦੂਜੀ ਪੰਕਤੀ ਵਿੱਚ ਦੇਖੋ, ਸੋਰਠ ਮਹੱਲਾ ਪਹਿਲਾ ਚੌ ਤੁਕੇ, ਇਹ ਬੇਨਤੀ ਤਾਂ ਕੀਤੀ ਹੈ, ਚੌ ਤੁਕੇ ਜਿਹੜਾ ਸ਼ਬਦ ਹੈ ਉਹਦੀਆਂ ਤੁਕਾਂ ਗਿਣ ਕੇ ਵੇਖੋ, ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤੁਰ ਜਵਾਈ ਇੱਕ ਹੋ ਗਈ, ਬਾਲ ਕੰਨਿਆ ਵਾਲੀ ਦੂਜੀ ਹੋ ਗਈ, ਹੁਕਮ ਭਇਆ ਬਾਹਰ ਘਰ ਛੋਡਿਆ ਇਹ ਤੀਜੀ ਹੋ ਗਈ, ਅਤੇ ਨਾਮ ਦਾਨ ਇਸ਼ਨਾਨ ਨਾ ਮਨਮੁੱਖ ਤਿੱਤ ਤਨ ਧੂੜ ਧਮਾਈ, ਇਹ ਚਾਰ ਤੁਕਾਂ ਹੋਈਆਂ। ਚਾਰ ਤੁਕਾਂ ਦਾ ਇੱਕ ਪਦ ਗਿਣਿਆ ਜਾਂਦਾ, ਇਹ ਚੌ ਤੁਕੇ ਦਾ ਅਰਥ ਹੈ। ਹੇਠਾਂ ਆ ਜਾਓ, ਦੋ ਤੁਕੇ ਵਾਲੇ ਵਿੱਚ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌ ਬਾਰਾ, ਸਗਲ ਭਵਨ ਕੀ ਮੂਰਤ ਏਕਾ, ਮੁੱਖ ਤੇਰਾ ਟਕਸਾਲਾ, ਇਹ ਦੋ ਤੁਕਾਂ ਦਾ ਇੱਕ ਪਦ ਆ ਕੇ ਇੱਕ ਅੰਕ ਆ ਗਿਆ ਹੈ। ਇਸੇ ਤਰ੍ਹਾਂ ਇੱਕ ਤੁਕੇ ਤੋਂ ਲੈ ਕੇ ਚਾਰ ਤੁਕੇ ਤੱਕ ਸ਼ਬਦ ਗੁਰੂ ਸਾਹਿਬ ਨੇ ਦਰਜ ਕੀਤੇ ਨੇ। ਇਸ ਤਰ੍ਹਾਂ ਦਾ ਇਹਦਾ ਭਾਵ ਲੈਣਾ ਹੈ ਹਮੇਸ਼ਾ, ਪਦ ਅਰ ਤੁਕ ਦਾ ਫਰਕ ਰੱਖਣਾ ਹੈ। ਜਿਹੜੇ ਦੋ ਪਦੇ ਤਿੰਨ ਪਦੇ ਨੇ ਉਹ ਅਲੱਗ ਚੀਜ਼ ਆ, ਉਹ ਅੰਕਾਂ ਦੀ ਗਿਣਤੀ ਵਾਲੇ ਪਦ ਬਣਦੇ ਨੇ। ਜਦੋਂ ਤੁਕੇ ਦੀ ਗੱਲ ਆ ਗਈ ਤੇ ਚਾਰ ਤੁਕਾਂ ਦਾ ਜਾਂ ਤਿੰਨ ਤੁਕਾਂ ਦਾ ਇੱਕ ਪਦ ਗਿਣਿਆ ਜਾਣਾ, ਇਸ ਤਰ੍ਹਾਂ ਇਹਦਾ ਭਾਵ ਲੈਣਾ ਜੀ।
0: ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ, ਅੰਮ੍ਰਿਤ ਚਾਖ ਪਰਮ ਰਸ ਰਾਤੇ, ਠਾਕੁਰ ਸਰਨ ਤੁਮਾਰੀ, ਕਰਤਾ ਤੂੰ ਮੈਂ ਮਾਣ ਨਿਮਾਣੇ, ਮਾਣ ਮਹਤ ਨਾਮ ਧਨ ਪੱਲੈ, ਸਾਚੈ ਸ਼ਬਦ ਸਮਾਣੇ ਰਹਾਉ, ਤੂੰ ਪੂਰਾ ਹਮ ਊਰੇ ਹੋਛੇ, ਤੂੰ ਗੌਰਾ ਹਮ ਹੌਰੇ, ਤੁਝ ਹੀ ਮਨ ਰਾਤੇ ਅਹਿਨਸ ਪ੍ਰਭਾਤੇ, ਹਰ ਰਸਨਾ ਜਪ ਮਨ ਰੇ, ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ ਫੁਨ ਸਾਚੇ, ਅਹਿਨਸ ਨਾਮ ਰੱਤੇ ਸੇ ਸੂਚੇ, ਮਰ ਜਨਮੇ ਸੇ ਕਾਚੇ, ਅਵਰ ਨ ਦਿਸੈ ਕਿਸ ਸਾਲ ਆਹੀ, ਤਿਸ ਹੈ ਸਰੀਕ ਨਾ ਕੋਈ, ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤ ਜਾਣਿਆ ਸੋਈ।
2: ਆਖਰ ਦੀਆਂ ਪੰਕਤੀਆਂ ਦੁਬਾਰੇ ਪੜ੍ਹ ਲਓ ਜੀ।

ਆਪਸ ਨੂੰ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਰੋਜ਼ਾਨਾ ਆਪ ਜੀ ਦਰਸ਼ਨ ਬਖਸ਼ਿਸ਼ ਕਰਦੇ ਹੋ। ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਸਾਰੇ ਰਲ ਮਿਲ ਕੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਪਾਠ ਅਤੇ ਵਿਚਾਰਾਂ ਕਰਦੇ ਹਾਂ। ਇਸੇ ਤਰ੍ਹਾਂ ਆਪਣੀਆਂ ਨਿਰਿੰਦੇ ਦਿਨਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ, ਰੋਜ਼ਾਨਾ ਹੀ ਆਪ ਜੀ ਨੂੰ ਇਹ ਬੇਨਤੀ ਹੁੰਦੀ ਹੈ, ਯਾਦ ਕਰਾਇਆ ਜਾਂਦਾ ਹੈ ਕਿ ਕੱਲ੍ਹ ਫਿਰ ਆਉਣਾ। ਸੋ 25 ਤਰੀਕ ਵਾਲੇ ਦਿਨ ਮਦ ਦੀ ਅਰਦਾਸ ਹੋਣੀ ਹੈ, ਜਿਹੜੀਆਂ

ਘਰਾਂ ਦੇ ਵਿੱਚ ਸੰਥਿਆ ਕਰਦੀਆਂ ਨੇ, ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਮੱਧ ਦੀ ਅਰਦਾਸ ਵਾਲੇ ਦਿਨ ਅਤੇ ਭੋਗ ਵਾਲੇ ਦਿਨ ਜ਼ਰੂਰ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਦਰਬਾਰ ਵਿੱਚ ਹਾਜ਼ਰੀ ਨੂੰ ਭਰੀਏ। ਸੋ ਕੋਸ਼ਿਸ਼ ਕਰਨੀ ਅਤੇ 25 ਤਰੀਕ ਸ਼ਾਮ ਆਪ ਜੀ ਘਰਾਂ ਵਿੱਚ ਸੁਣਨ ਵਾਲੀ ਸੰਗਤ ਵੀ ਗੁਰਦੁਆਰਾ ਸਾਹਿਬ ਪਹੁੰਚ ਸਕਦੀ ਹੋਵੋ ਤਾਂ ਬਹੁਤ ਚੰਗਾ ਹੋਏਗਾ, ਤੁਹਾਡੇ ਦਰਸ਼ਨ ਹੋ ਜਾਣਗੇ। ਸੋ ਨਾਲ ਹੀ ਬੇਨਤੀ ਹੈ, ਅੰਮ੍ਰਿਤ ਸੰਚਾਰ ਵਾਸਤੇ 16 ਅਗਸਤ ਪਾਠ ਬੋਧ ਸਮਾਗਮ ਦੀ ਸਮਾਪਤੀ ਹੈ ਸਵੇਰੇ 7 ਵਜੇ ਗੁਰੂ ਘਰ ਦੇ ਗੈਦਰੀ ਹਾਲ ਵਿੱਚ 16 ਅਗਸਤ ਨੂੰ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਨਗੋਰੇ ਬੁਣੇ ਦੀ ਜੂਠ ਨੂੰ ਲਾ ਕੇ ਗੁਰੂ ਵਾਲੇ ਬਣੀਏ, 5 ਪਿਆਰਿਆਂ ਦੇ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤਾ ਤੇਰੇ ਸਭ ਕਿਛੁ ਹੈ, ਜਿਸ ਦੇਹ ਸੋ ਪਾਵਈ। ਸਦਾ ਸਿਵਤ ਸਾਲਾਹ ਤੇਰੀ ਨਾਮ ਮਨ ਵਸਾਵਈ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ। ਨਾਨਕ ਸੱਚੇ ਸਾਹਿਬੋ ਕਿਆ ਨਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈ ਆ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ

ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰ।

ਦਾਸ ਰਾਮ ਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ

ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪਠਨ ਪਾਠ ਵਿਚਾਰਾਂ ਹੋਈਆਂ। ਬਾਣੀ ਪੜ੍ਹਦਿਆਂ, ਵਿਚਾਰਾਂ ਕਰਦਿਆਂ, ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ।

ਅੰਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗ

ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਆਪਣੇ ਪਾਵਨ ਸ਼੍ਰੀ ਮੁੱਖ ਵਾਕ ਦੀ ਦਾਤ ਬਖਸ਼ ਕੇ ਨਿਵਾਜੋ। ਕਿਰਪਾ ਕਰੋ ਹੁਕਮਨਾਮਿਆਂ ਮੁਤਾਬਕ ਜੀਵਨ ਜਾਚ ਬਖਸ਼ਿਸ਼ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਅ

ਵਾਹਿਗੁਰੂ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਪਾਈ ਜੇ ਗੁਰ ਕੇ ਭਾਣੇ ਵਿੱਚ ਹੀ ਆਵੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਸੋ ਸਿੱਖ ਸਖਾ ਬੰਧ ਪੈ ਪਾਈ ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਪਾਈ

कोई ना किसी ही केरा गुरमुख महल पाइन गुण गावना निज कर।

ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟੈਲ ਕੀ ਬੇਲਾ, ਈਹਾ ਖਾੜ ਚੱਲ ਹੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਔਦ ਘਟੇ ਦਿਨ ਸੁਰੈਣਾ ਰੇ, ਮਨ ਗੁਰਮਿਲ ਘਰ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਤ ਕਤਾ ਦਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸਾ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗਰੀਬਨ ਵਾਜ ਦਾ ਤਾਰ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਹੈ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ ਹੈ। ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫੁਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ। ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ। ਸੁਆਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰੀਆਉ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ। ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋਖੇਹ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ। ਤੀਰਥ ਤਪ ਦਇਆ ਦਾਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ। ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ। ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੁਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ। ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ

ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤੇ ਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਧਰਮ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਹ ਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ
अठ सठ तीरथ नाले गावह जोध महाबल सूरा गावह खानी चारे गावह खंड मंडल वर भंडा कर कर रखे धारे से तुदनो गावह जो तुद पावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहिब साचा साची नाई है पी होसी जाए ना जासी रचना जिन रचाई रंगी रंगी पाती कर कर जिन सी माया जिन उपाई कर कर विखै कीता अपना जीव तिस दी वडियाई जो तिस भावै सोई करसी हुक्म न करना जाई सो पात साहो साहा पात साहिब नानक रहन रजाई मुंदा संतोख सरम पात झोली ध्यान की करह बिभूत खिंथा काल कुवारी काया जुगत डंडा प्रतीत आई पंथी सगल जमाती मन जीता जग जीत आदेश तिसै आदेश आदि अनिल अनाद अनाहत जुग जुग एको वेस भुगत ज्ञान दया भंडारण घट घट वाजह नाद आप नाथ नाथी सब जा की रिद सिद्ध अवरा साध संजोग वे जोग दोयकार चला वह लिख आवह भाग आदेश तिसै आदेश आदि अनिल अनाद अनाहत जुग जुग एको वेस एका माई जुगत व्याई तिन चेले परवान एक संसारी एक भंडारी एक लाए दी बाण जिव तिस भावै तिवै चलावै जिव होवै फुरमान ओहो वेखै उना नदर न आवै बहुता एहो विडान आदेश तिसै आदेश आदि अनिल अनाद अनाहत जुग जुग जुग एको वेस आसन लोए लोए भंडार जो किश पाया सो एका वार कर कर वेखै सिरजन हार नानक सच्चे की साची कार आदेश तिसै आदेश आदि अनिल अनाद अनाहत जुग जुग एको वेस एक दूजी बाउ लख होहे लख होवह लख वीस लख लख गेड़ा आखिया है एक नाम जगदीश ए तो राहे पत पवड़िया चढ़िया होए इक्कीस सुन गला आकाश की कीटा आई रीस नानक नदरी पाईया कूड़ी कूड़ै ठीस आखन जोर चुपै नह जोर जोर ना मंगन देन ना जोर जोर ना जीवन मरण नह जोर जोर ना राज माल मन सोर जोर ना सुरती ज्ञान विचार जोर ना जुगते छुट्टै संसार जिस हाथ जोर कर वेखै सोए नानक उत्तम नीच ना कोए राति रुति थिति वार पवन पानी अग्नि पाताल तिस विच धरती थाप रखी धर्म साल तिस विच जी जुगत के रंग तिन के नाम अनेक अनंत करमी करमी होए विचार सच्चा आप सच्चा दरबार तिथै सोहन पंच परवान नदरी कर्म पवै निसान कच पकाई उथै पाए नानक गया जापै जाए धर्म खंड का एहो धर्म ज्ञान खंड का खोह कर्म केते पवन पानी वै संतर केते कान महेस केते बरमे काड़त घड़िया है रूप रंग के वेस केतिया कर्म भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेस केते देव दानव मुन केते केते रतन समुंद केतिया खानी केतिया बाणी केते पात नरेंद केतिया सुरती सेवक केते नानक अंत न अंत ज्ञान खंड मह ज्ञान प्रचंड तथै नाद विनोद कोड आनंद सरम खंड की बाणी रूप तथै काड़त घड़िया बहुत अनूप ताकिया गला कथिया ना जाहे जे को कहै पिछै पछुताए तिथै घड़िया सुरत मत मन बुद्ध तिथै घड़िया सुरा सिद्धा की सुध
ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ। ਤਿੰਨ ਮਹਿ ਰਾਮ ਰਹਿਆ ਭਾਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰਹਿ ਨਾ ਠਾਗੇ ਜਾਹੇ। ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਵ, ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤੇ ਤਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ, ਖਿਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ, ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋਉ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਨਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਨ ਕਹਿਤ, ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪਰਿਆਤ ਛੰਦ, ਨਮਸਤਵੰ ਅਕਾਲੇ ਨਮਸਤਵੰ ਅਪਾਲੇ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ ਨਮਸਤੰ ਅਨੂਪੇ, ਨਮਸਤੰ ਅਭੇਖੇ ਨਮਸਤੰ ਅਲੇਖੇ, ਨਮਸਤੰ ਅਕਾਏ ਨਮਸਤੰ ਅਜਾਏ, ਨਮਸਤੰ ਅਗੰਜੇ ਨਮਸਤੰ ਅਪੰਜੇ, ਨਮਸਤੰ ਅਨਾਮੇ ਨਮਸਤੰ ਅਠਾਮੇ, ਨਮਸਤੰ ਅਕਰਮੰ ਨਮਸਤੰ ਅਧਰਮੰ, ਨਮਸਤੰ ਅਨਾਮੰ ਨਮਸਤੰ ਅਧਾਮੰ, ਨਮਸਤੰ ਅਜੀਤੇ ਨਮਸਤੰ ਅਪੀਤੇ, ਨਮਸਤੰ ਅਬਾਹੇ ਨਮਸਤੰ ਅਟਾਹੇ, ਨਮਸਤੰ ਅਨੀਲੇ ਨਮਸਤੰ ਅਨਾਦੇ, ਨਮਸਤੰ ਅਛੇਦੇ ਨਮਸਤੰ ਅਗਾਦੇ, ਨਮਸਤੰ ਅਗੰਜੇ ਨਮਸਤੰ ਅਪੰਜੇ, ਨਮਸਤੰ ਉਦਾਰੇ ਨਮਸਤੰ ਅਪਾਰੇ, ਨਮਸਤੰ ਸੋ ਏਕੈ ਨਮਸਤੰ ਅਨੇਕੈ, ਨਮਸਤੰ ਅਭੂਤੇ ਨਮਸਤੰ ਅਜੂਪੇ, ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ ਨਮਸਤੰ ਅਭੂਤੇ, ਨਮਸਤੰ ਅਲੋਕੇ ਨਮਸਤੰ ਅਸੋਕੇ, ਨਮਸਤੰ ਨਿਰਤਾਪੇ ਨਮਸਤੰ ਅਥਾਪੇ, ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ, ਨਮਸਤੰ ਅਗਾਹੇ ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ,
नमो सर्ब खापे नमो सर्ब थापे नमो सर्ब काले नमो सर्ब पाले नमस्तस्त देव नमस्तं अपेव नमस्तं अजन्मे नमस्तं सुबन्मे नमो सर्ब गौने नमो सर्ब पौने नमो सर्ब रंगे नमो सर्ब पंगे नमो काल काले नमस्तस्त दयाले नमस्तं अबरने नमस्तं अमरने नमस्तं जरारं नमस्तं कीर्तारं नमो सर्वतन्दे नमोस्त अबंदे नमस्तं निरसाके नमस्तं निर्बाके नमस्तं रहीमे नमस्तं करीमे नमस्तं अनंते नमस्तं महंते नमस्तस्त रागे नमस्तं सुहागे नमो सर्व सोखं नमो सर्व पोखं नमो सर्व कर्ता नमो सर्व हर्ता नमो जोग जोगे नमो भोग भोगे नमो सर्व दयाले नमो सर्व पाले चाचरी छंद त्व प्रसाद अरूप हैं अनूप हैं अजू हैं अपू हैं अलेख हैं अपेख हैं अनाम हैं अकाम हैं अते हैं अपे हैं अजीत हैं अपीत हैं त्रिमान हैं निदान हैं त्रिवर्ग हैं असर्ग हैं अनिल हैं अनाद हैं अजय हैं अजाद हैं अजन्म हैं अबरण हैं अपूत हैं अपरण हैं अगंज हैं अपंज हैं अचूज हैं अचंज हैं अमीक हैं रफीक हैं अतंद हैं अबंद हैं निर्बूज हैं असूज हैं अकाल हैं अजाल हैं अल्लाह हैं अजाह हैं अनंत हैं महंत हैं अलीक हैं निरसरीक हैं निरलंब हैं असंभ हैं अगम हैं अजम हैं अपूत हैं अछूत हैं अलोक हैं अशोक हैं अकर्म हैं अपर्म हैं अजीत हैं अपीत हैं अबाह हैं अगाह हैं अमान है निदान है अनेक है फिर एक है पुजंग पर्यात छंद नमो सर्व माने समस्ति निदाने नमो देव देवे अपेखी अपेवे नमो काल काले नमो सर्व पाले नमो सर्व गौने नमो सर्व पौने अनंगी अनाथे निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ति स्वरूपे परपंगी परमाथे समस्ति बेपूते कलंकं बिना नेकलंकी स्वरूपे नमो राज राजे स्वरं परम रूपे नमो जोग जोगे स्वरं परम सिद्धे नमो राज राजेश्वरं परम वृद्धे नमो शस्त्र पाने नमो अस्त्र माने नमो परम ज्ञाता नमो लोक माता अपेखी अपरमी अपोगी अपुगते नमो जोग जोगेश्वरं परम जुगते नमो नित नारायणे क्रूर कर्मे नमो प्रेत अप्रेत देवे सुधर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं इसनानं नमो मंत्र मंत्रं नमो जंतर जंतरं नमो इष्ट इष्टे नमो तंत्र तंत्रं सदा सच्चिदानंद सर्वं परणासी अनूपे अरूपे समस्तुल निवासी सदा सिद्ध दा बुद्ध दा वृद्ध कर्ता अदु उर्द अर्दं अगं ओग हर्ता परम परम परमेश्वरं प्रोच्छ पालं सदा सर्वदा सिद्ध दाता दयालं अछेदि अपेदि अनामं अकामं समस्तो पराजी समस्तस्त तामं तेरा जोर चाचरी छंद जले हैं थले हैं अपीत हैं अपे हैं प्रभु हैं अजू हैं अदेश हैं अपेस हैं पुजंग पर्यात छंद अगाधे अबाधे अनंदी स्वरूपे नमो सर्व माने समस्ति निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले
नमो सर्व देशे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिज्जे अपिज्जे समस्तं प्रसिज्जे कृपालं स्वरूपे कुकर्मं परणासी सदा सर्वदा रिद्ध सिद्धं निवासी चरपट छांद त्वय प्रसाद अमृत कर्मे अमृत धर्मे अखल जोगे अचल भोगे अचल राजे अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं पुगता सर्वं जुगता सर्वं देवं सर्वं पेवं सर्वं काले सर्वं पाले रुवाल छांद त्वय प्रसाद आद रूप अनाद मूरत अजोन पुरख अपार सर्व मान त्रिमान देव अपेव आद उदार सर्व पालक सर्व कालक सर्व को पुण काल जतर ततर विराज ही अवधूत रूप रे साल नाम ठाम ना जात जाकर रूप रंग ना रेख आद पुरख उदार मूरत अजोन आद असेख देश और ना पेश जाकर रूप रेख ना राग जतर ततर दिशा विसा होए फैल्यो अनुराग नाम काम बेहीन पेखत ताम हुन है जाहे सर्व मान सर्वतर मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव भेव ना जान ही जिह बेद और कतेब रूप रंग ना जात पात सो जानई कह जेब तात मात ना जात जाकर जन्म मरण बेहीन चक्कर बकर फिरै चतर चक मान ही पुरतीन लोक चौदह है के बिखै जग जापई जिह जाप आद देव अनाद मूरत

सगल द्वार कौ छाड़ कै गहयो तुहारो द्वार, बाहें गहे की लाज अस गोविंद दास तुहार। सगल द्वार कौ छाड़ कै गहयो तुहारो द्वार, बाहें गहे की लाज अस गोविंद दास तुहार। वाहिगुरु जी का खालसा वाहिगुरु जी की फतेह। राम कली महला तीजा आनंद एक ओंकार। सतगुर प्रसाद आनंद भया मेरी माए, सतगुरु मैं पाया सतगुरता पाया सहज सेती। मन वजिया वाधाइया राग रतन परवार परिया, शब्द गावन आइया शब्दो ता गाव हो हरि केरा। मन जिनी वसाया कह नानक आनंद हुआ सत गुरु मैं पाया। ए मन मेरिया तू सदा रहो हर नाले, हर नाल रहो तू मन मेरे दुख सब विसारना। अंगीकार ओह करे तेरा कारज सब सवारना, सबना गला समरथ स्वामी। सो क्यों मन हो विसारे कह नानक मन मेरे सदा रहो हर नाले। साचे साहिबा क्या नाहीं घर तेरा है, घरता तेरा है सब किछ है। जिस देह सो पावे सदा सिफत सलाह तेरी। नाम मन वसावे नाम जिन कै मन वस्या, वाजे शब्द कनेरे। कह नानक सच्चे साहिब क्या नाहीं घर तेरा है, साचा नाम मेरा आधारो साच नाम आधार मेरा। जिन भुखा सब गवाईया कर सांत सुख मन आए वस्या, जिन इच्छा सब पुजाईया सदा कुर्बान कीता गुरु विटा हो जिस दिया एह वडियाईया। कह नानक सुनहो संत हो शब्द धरहो प्यारो, साचा नाम मेरा आधारो। वाजे पंच शब्द तित घर सभागै, घर सभागै शब्द वाजे कला जित घर धारिया। पंच दूत तुद वास कीते काल कंटक मारिया, तुर कर्म पाया तुद जिन कौ से नाम हर कै लागे। कह नानक तह सुख होआ तित घर अनहद वाजे। साची लिवै बिन देह निमानी, देह निमानी लिवै बज हो क्या करे बेचारिया। तुद बाज समरथ कोय नाही कृपा कर बनवारिया, एस नाओ होर थाओ नाही शब्द लाग सवारिया। कह नानक लिवै बज हो क्या करे बेचारिया। आनंद आनंद सब को कह आनंद गुरु ते जानिया, जानिया आनंद सदा गुर ते कृपा करे प्यारिया। कर कृपा किल विख कटे ज्ञान अंजन सारिया, अंदर हो जिन का मोह तुटा तिन का शब्द सचै सवारिया। कह नानक एहो आनंद है आनंद गुर ते जानिया। बाबा जिस तू देहे सोई जन पावै, पावै ता सो जन देहे जिसनो होर क्या कर है वेचारिया। एक भरम भूले फिर है दह दिस एक नाम लाग सवारिया। गुर प्रसादी मन भया निर्मल जिन्ना भाणा पावै, कह नानक जिस देहे प्यारे सोई जन पावै। आवहो संत प्यारे हो अकथ की कर है कहानी, कर है कहानी अकथ केरी केत द्वारे पाईऐ। तन मन धन सब सौप गुर कौ हुकम मन्या पाईऐ। हुकम मन्हो गुरु केरा गावहो सच्ची बाणी। कह नानक सुनहो संत हो कथे हो अकथ कहानी। ए मन चंचला चतुराई किनै ना पाया, चतुराई ना पाया किनै तू सुन मन मेरिया। एह माया मोहनी जिन एत भरम भुलाया, माया ता मोहनी तिनै कीती। जिन ठगौली पाईया कुर्बान कीता तिसै विट हो, जिन मोह मीठा लाया।
कहे नानक मन चंचल चतुराई किने ना पाया। ए मन प्यारिया तू सदा सच संभाले एहो कुटंब तू जे देखदा चलै नाही तेरै नाले साथ तेरै चलै नाही तिस नाल क्यों चित लाइयै ऐसा काम मूले न कीचै जित अंत पछोताइयै सत गुरु का उपदेश सुन तू होवै तेरै नाले कहै नानक मन प्यारे तू सदा सच संभाले अगम अगोचरा तेरा अंत ना पाया अंतो ना पाया किनै तेरा अपना आप तू जान हे जी जंत सब खेल तेरा क्या को आख वखान ए आखह ता वेखह है सब तू है जिन जगत उपाया कह नानक तू सदा अगम है तेरा अंत ना पाया सुर नर मुन जन अमृत खोज दे सो अमृत गुर ते पाया पाया अमृत गुर कृपा कीनी सच्चा मन वसाया जी जंत सब तुद उपाए एक वेख परसन आया लब लोभ अहंकार चूका सत गुरु भला पाया कह नानक जिसनो आप तुठा तिन अमृत गुर ते पाया भगता की चाल निराली चाला निराली भगता हकेरी बिखम मार्ग चलना लब लोभ अहंकार तज त्रिसना बहुत नाही बोलना खन्या हो तिखी वाल हुनकी एत मार्ग जाना गुर प्रसादी जिनी आप तजया हर बासना समानी कह नानक चाल भगता जुग हो जुग निराली ज्यो तू चलाए हे तिव चलहै स्वामी होर क्या जाना गुण तेरे जेव तू चलाए हे तिवै चलहै जिन्ना मार्ग पाव हे कर कृपा जिन नाम लाए हे से हर हर सदा त्याव हे जिसनो कथा सुनाए हे अपनी से गुरद्वारै सुख पाव हे कह नानक सच्चे साहिब ज्यो पावै तिवै चलाव हे एहो सोहिला सबद सुहावा सबदो सुहावा सदा सोहिला सत गुरु सुनाया एहो तिन कै मन वसिया जिन तुर हो लिखिया आया एक फिर है कनेरे कर है गल्ला गल्ली किनै ना पाया कह नानक सबद सोहिला सत गुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटंब सहत स्यो पवित संगत सबाइया कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहजना उपजै विन सहजै सहसा ना जाए नह जाए सहसा कितै संजम रहे कर्म कमाए सहसै जियो मलीन है कित संजम धोता जाए मन धोवहो सबद लागहो हर स्यो रहो चित लाए कह नानक गुर प्रसादी सहज उपजै एह सहसा इव जाए जियहो मैले बहरहो निर्मल बहरहो बहरहो ता निर्म जियहो मैले बहरहो निर्मल बहरहो निर्मल जियहो ता मैले तिनी जन्म जुवै हारिया एह तिसना वड्डा रोग लगा मरण मनह विसारिया वेदा मह नाम उत्तम सो सुन है नाही फिर है ज्यो बेतालिया कह नानक जिन सच तजिया कूड़े लागे तिनी जन्म जुवै हारिया जियहो निर्मल बहरहो निर्मल बहरहो ता निर्मल जियहो निर्मल सतगुर ते करनी कमानी कूड के सोए पहुचै नाही मनसा सच समानी जन्म रतन जिनी खटिया भले सेवन जारे कह नानक जिन मन निर्मल सदा रह है गुर नाले जे को सिख गुरु सेती सनमुख होवै होवै ता सनमुख सिख कोई जिया हो रह गुर नाले गुर के चरण हिरदै त्याए अंतर आत्मै समाले आप छड सदा रहै परनै गुर बिना वरना जानै कोई कहै नानक सुनहु संतहु सो सिख सनमुख होए जे को गुर ते वे मुख होवै बिन सतगुर मुक्त ना पावै पावै मुक्त ना होर थै कोई
ਪੁੱਛੋ ਬਿਬੇਕੀ ਆ ਜਾਏ, ਅਨੇਕ ਜੂਨੀ ਭਰਮ ਆਵੈ ਵਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖਹੋ ਵਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾ ਗਾਵਹੋ ਗੁਰੂ ਕੇਰੀ, ਬਾਣੀਆ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿਗ ਪਾਣੀ, ਕਹੈ ਨਾਨਕ ਸਦਾ ਗਾਵਹੋ ਏਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਇਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਉ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ ਆਪੇ, ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਉ, ਸੇਵ ਸਕਤ ਆਪ ਉਪਾਏ, ਕੈ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ, ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ, ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਏਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਪੀਐ, ਵਿੱਚ ਹੋ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗ, ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖੱਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੂਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ,
ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਾਰ ਤੇਰਾ ਰਚਨ ਰਚਿਆ, ਸੋ ਹਾਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਪੁੱਜਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸਰਵਨ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਸਰੀਰ ਲਾਏ ਸੁਨਹੋ ਸਤਿ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ, ਪਵਿੱਤਰ ਹੋਵਹੁ, ਸਾਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵਹੋ। ਗਾਵਹੋ ਤਾ ਸੋਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵਹੇ। ਅਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ
ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

그가 그를

میری

와, 그, 와.

ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਣੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ

ਸੱਚਾ ਫੁਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸਚੇਤ ਦੇ ਆਖੇ ਲੱਕਰੋ

ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋ ਵਿਸਮਾਦ ਵਿਜੋ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਾਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦੋ ਵਿਸਮਾਦ ਦੇਖੇ ਹਾਜ਼ਰਾ ਹਜੂਰ।

ਬਿਨ ਸਤਿਗੁਰੂ ਕੇ ਨਾ ਪਾਇਆ, ਬਿਨ ਸਤਿਗੁਰੂ ਕੇ ਨਾ ਪਾਇਆ, ਸਤਿਗੁਰ ਪਛਾਹ ਪਰਖਣ ਕਰ ਪ੍ਰਗਟਾਟ ਸੁਣਾਇਆ, ਸਤਿਗੁਰ ਨੇ ਸਾ ਮੁਕ ਤੇਜ ਨੂੰ ਚੋਮੋ ਚੁਕਾਇਆ, ਉਤਮ ਵਿਚਾਰ ਜਿਨ ਸੱਚੇ ਸਿਉ ਚਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

ਸਤਿਗੁਰੂ ਤੁਹਾਰੇ ਜਿਤਲੇ ਸਿੰਘ ਸੰਭਾਲਿਆ ਜਿਨ ਗੁਰਦੇਸ ਗਿਆਨ ਜਿੰਦਿਆ ਨੇ ਤ੍ਰਿਜਗਤ ਨਿਹਾਲਿਆ ਕਸਮ ਛੋੜ ਦੂਜੀ।

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵਡਿਆ ਵਡਿਆਈਆ ਸਹਿ ਮਿਲੇ ਤਨ ਦਰਿਆ ਜਾਤਿ ਸਵਾਣਾ ਧਾਮ ਨਵਸਾਈਆ ਕਰ ਹੁਕਮ ਮਸਤ ਘਾਤਰ ਵਿੱਚੋਂ ਮਾਰਕੜੀਆਂ ਵਰਿਆਈਆਂ ਸਹਿ ਤੁੱਠੇ ਨੌ ਨਿਧ ਪਾਈਆਂ ਸਹਿ ਤੁੱਠੇ ਨੌ ਨਿਧ ਪਾਈਆਂ।

ਰਸ ਖਾਹੇ ਨਾਨਕੇ ਵਹਿ ਜਾਣੀਐ ਤਿਤ ਮੁਖ ਥੁਕਾ ਪਾਹੇ।

ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ।

ज्यों बुलाभ हो त्यों नानक दास बुलै।

ਕੌੜੀ ਰਾਰਾ ਰੇਨ ਹੋਤ ਸਭ ਜਾਕੀ ਤਜ ਅਭਿਮਾਨ ਛੁੱਟੈ ਤੇਰੀ ਬਾਕੀ ਰਣ ਦਰਗਹ ਤਉ ਸਿਜਹਿ ਭਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਤ ਰਹਿਤ ਰਹਿ ਜਾਹੇ ਬੇਕਾਰਾ ਗੁਰ ਪੂਰੇ ਕੈ ਸ਼ਬਦ ਅਪਾਰਾ ਰਤੇ ਰੰਗ ਨਾਮ ਰਸ ਮਤੇ ਨਾਨਕ ਹਰਿ ਗੁਰ ਕੀਨੀ ਦਾਤੇ ਰਤੇ ਰੰਗ ਨਾਮ ਰਸ ਮਤੇ ਨਾਨਕ ਹਰਿ ਗੁਰ ਕੀਨੀ ਦਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਹੀ ਸ਼ਹਿਨਸ਼ਾਹ ਭਗਤ ਵਤਸਲ ਕਰੁਣਾ ਨਿਦਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਲੋਕ ਪਰਲੋਕ ਦੇ ਰੱਖਿਅਕ ਦੀਨ ਦੁਨੀ ਦੇ ਪਾਤਸ਼ਾਹ ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਧੰਨ ਸ੍ਰੀ

ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਗੋਦ ਅੰਦਰ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨਤਮਸਤਕ ਹੁੰਦਿਆਂ ਹੋਇਆਂ ਗੁਰੂ ਕੀ ਗੋਦ ਅੰਦਰ ਸੱਜ ਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗਾਂ ਦੇ ਨਾਲ ਇਹ ਸਮਾਂ ਪ੍ਰਾਪਤ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਸਤਸੰਗਤ ਦੀ ਮਹਿਮਾ ਵਿੱਚ ਜ਼ਿਕਰ ਕਰਦੇ ਨੇ, ਸਾਧ ਸੰਗ ਅਸਥਾਨ ਜਗ ਮਗ ਨੂਰ ਹੈ। ਸਾਧ ਸੰਗਤ ਜਿੱਥੇ ਜੁੜਦੀ ਹੈ ਉਹ ਅਸਥਾਨ ਕਹਿੰਦੇ ਪਰਮਾਤਮਾ ਵਾਹਿਗੁਰੂ ਦਾ ਜਗ ਮਗਾਉਂਦਾ ਹੋਇਆ ਨੂਰ ਹੈ, ਉੱਥੇ ਪ੍ਰਕਾਸ਼ ਹੈ, ਉੱਥੇ ਉਹਦੀ ਜੋਤ ਪ੍ਰਤੱਖ ਵਰਤਦੀ ਹੈ। ਤੁਰਕੀ ਬਾਣੀ ਦੇ ਕੀਰਤਨ ਆਸਾ ਦੀ ਵਾਰ ਦੇ ਰੂਪ ਦੇ ਵਿੱਚ ਸਰਵਣ ਕੀਤੇ ਨੇ, ਆਓ ਸਰੀਰ ਕਰਕੇ ਸਾਵਧਾਨ ਹੋਈਏ, ਮਨ ਦੀ ਇਕਾਗਰਤਾ ਬਣਾਈਏ, ਫੁਰਲਿਆਂ ਨੂੰ ਬਾਹਰ ਜਾਣ ਤੋਂ ਰੋਕਦਿਆਂ ਹੋਇਆਂ ਸੁਰਤ ਨੂੰ ਸ਼ਬਦ ਨਾਲ ਮਿਲਾ ਕੇ ਅੰਤਰਮੁਖੀ ਹੋਣ ਦੀ ਕੋਸ਼ਿਸ਼ ਕਰੀਏ। ਅੱਜ ਦਾ ਜੋ ਸਲੋਕ ਹੈ ਤੇ ਅੱਜ ਦਾ ਅੱਖਰ ਹੈ ਰਾਰਾ, ਰਾਰੇ ਅੱਖਰ ਦੇ ਰਾਹੀਂ ਸਤਿਗੁਰੂ ਵਿਚਾਰ ਆਰੰਭ ਕਰਦੇ ਨੇ, ਰੋਸ ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ, ਆਪਣੀ ਨਾ ਕਾਮਯਾਬੀ ਆਪਣੀ ਅਸਫਲਤਾ ਇਹਨੂੰ ਲੈ ਕੇ ਕਦੇ ਵੀ ਸਤਿਗੁਰੂ ਕਹਿੰਦੇ ਦੂਜਿਆਂ ਨਾਲ ਗਿਲਾ ਨਹੀਂ ਕਰਨਾ ਚਾਹੀਦਾ। ਜੇ ਅਸੀਂ ਕੋਈ ਤਰੱਕੀ ਨਹੀਂ ਕਰ ਪਾ ਰਹੇ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਬਾਹਰਲੀ ਦੁਨੀਆ ਦੇ ਅੰਦਰ। ਜੇ ਅਸੀਂ ਤਰੱਕੀ ਨਹੀਂ ਕਰ ਰਹੇ ਤਾਂ ਕਿਤੇ ਨਾ ਕਿਤੇ ਸਾਡੇ ਸਕਿੱਲ ਦੀ ਘਾਟ ਹੋ ਸਕਦੀ ਹੈ, ਸਾਡੇ ਆਈਡੀਏ ਦੀ ਘਾਟ ਹੋ ਸਕਦੀ ਹੈ, ਸਾਡੀ ਮਿਹਨਤ ਦੀ ਘਾਟ ਹੋ ਸਕਦੀ ਹੈ। ਅਸੀਂ ਬਾਹਰਲੀ ਦੁਨੀਆ ਨੂੰ ਉਲਾਂਭਾ ਦੇਈਏ ਜੀ ਕਾਰੋਬਾਰ ਤੇ ਵਧੀਆ ਚੱਲ ਪੈਂਦਾ ਪਰ ਮਾਰਕੀਟ ਬੜੀ ਮੰਦੀ ਰਹੀ, ਪੈਸਾ ਤੇ ਬਹੁਤ ਕਮਾ ਲੈਂਦੇ ਪਰ ਰਿਸੈਸ਼ਨ ਆ ਗਿਆ, ਅਨੇਕਾਂ ਰੋਸ ਸਾਡੇ ਦੂਜਿਆਂ ਦੇ ਉੱਤੇ ਨੇ, ਸੰਸਾਰ ਦੇ ਉੱਤੇ ਨੇ, ਬਾਜ਼ਾਰ ਦੇ ਉੱਤੇ ਨੇ। ਇਹ ਸ਼ਾਇਦ ਨਾ ਸੋਚੀਏ ਵੀ ਸਾਡੀ ਮਿਹਨਤ ਵਿੱਚ ਕਿਤੇ ਘਾਟ ਰਹੀ ਹੈ, ਸਾਡੇ ਤਜਰਬੇ ਦੀ ਕਿਤੇ ਘਾਟ ਰਹੀ ਹੈ, ਇੱਧਰ ਧਿਆਨ ਨਹੀਂ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜੇ ਤੇਰੀ ਆਤਮਕ ਤਰੱਕੀ ਨਹੀਂ ਹੋ ਰਹੀ, ਅੰਦਰੋਂ ਸੁਰਤ ਅੱਗੇ ਨਹੀਂ ਵੱਧ ਰਹੀ, ਅੰਦਰ ਵਿਚਾਰ ਉੱਚੇ ਪੈਦਾ ਨਹੀਂ ਹੋ ਰਹੇ, ਦੂਜਿਆਂ ਨੂੰ ਉਲਾਂਭਾ ਮਤ ਨਹੀਂ, ਆਪਨ ਆਪ ਵਿਚਾਰ ਆਪਣੇ ਆਪ ਤੇ ਵਿਚਾਰ ਕਰ ਕਿੱਥੇ ਕਮੀ ਹੈ, ਕਿੱਥੇ ਕਮਜ਼ੋਰੀ ਹੈ। ਗੁਰੂ ਪਿਆਰਿਓ, ਸਾਡੀਆਂ ਜਿੰਨੀਆਂ ਵੀ ਇੰਦਰੀਆਂ ਨੇ ਨਾ ਇਹ ਬਾਹਰ ਮੁਖੀ ਨੇ, ਧਿਆਨ ਦੇਣਾ, ਇਹਨਾਂ ਨੂੰ ਗਿਆਨ ਇੰਦਰੀਆਂ ਕਹਿੰਦੇ ਆ, ਗਿਆਨ ਕਰਵਾਉਂਦੀਆਂ ਨੇ। ਹਰ ਇੰਦਰੀ ਕੋਈ ਨਾ ਕੋਈ ਗਿਆਨ ਕਰਵਾਉਂਦੀ ਹੈ, ਨੱਕ ਗਿਆਨ ਕਰਵਾਉਂਦਾ ਹਵਾ ਕਿਹੋ ਜਿਹੀ ਹੈ, ਸੁਗੰਧੀਦਾਇਕ ਹੈ ਜਾਂ ਦੁਰਗੰਧ ਆ ਰਹੀ ਹੈ, ਕੰਨ ਗਿਆਨ ਕਰਵਾਉਂਦੇ ਨੇ ਇਰਦ ਗਿਰਦ ਆਵਾਜ਼ਾਂ ਕੀ ਨੇ, ਪਸ਼ੂ ਬੋਲ ਰਿਹਾ ਪੰਛੀ ਬੋਲ ਰਿਹਾ ਜਾਂ ਅੱਜ ਦੇ ਸਮੇਂ ਦੀਆਂ ਮੋਟਰ ਕਾਰਾਂ ਇੰਡਸਟਰੀ ਦੀਆਂ ਆਵਾਜ਼ਾਂ ਨੇ। ਇਸੇ ਤਰ੍ਹਾਂ ਹਰ ਇੰਦਰੀ ਗਿਆਨ ਕਰਵਾਉਂਦੀ ਹੈ। ਗੁਰੂ ਪਿਆਰਿਓ, ਚਮੜੀ ਸਕਿੰਨ ਜਿਹੜੀ ਹੈ ਇਹ ਵੀ ਗਿਆਨ ਇੰਦਰੀ ਹੈ, ਇਹ ਵੀ ਗਿਆਨ ਕਰਵਾਉਂਦੀ ਹੈ ਵੀ ਬਾਹਰ ਹਵਾ ਕਿਹੋ ਜਿਹੀ ਹੈ, ਐਟਮੋਸਫੀਅਰ ਕਿਹੋ ਜਿਹਾ ਹੈ,
ਜਾਂ ਘਰ ਦੇ ਅੰਦਰ ਕਿੱਥੇ ਕੁ ਟੈਂਪਰੇਚਰ ਰੱਖਣ ਦੀ ਲੋੜ ਹੈ, ਠੰਡ ਵੀ ਨਾ ਲੱਗੇ ਅਤੇ ਗਰਮੀ ਵੀ ਨਾ ਲੱਗੇ। ਇਹ ਚਮੜੀ ਦਾ ਕੰਮ ਹੈ, ਸਕਿੰਨ ਦਾ ਕੰਮ ਹੈ, ਇਹ ਗਿਆਨ ਸਕਿੰਨ ਕਰਵਾਉਂਦੀ ਹੈ। ਕਿਸ ਪਦਾਰਥ ਵਿੱਚ ਕੀ ਸਵਾਦ ਹੈ ਇਹ ਜੀਭ ਦੱਸੇਗੀ। ਅੱਖਾਂ ਵੇਖ ਕੇ ਅਨੁਮਾਨ ਲਾ ਸਕਦੀਆਂ ਨੇ ਵੀ ਪਦਾਰਥ ਕੋਈ ਵਧੀਆ ਬਣਿਆ ਹੋਇਆ, ਭੋਜਨ ਬੜਾ ਸੋਹਣਾ ਬਣਿਆ ਹੋਇਆ, ਦੇਖ ਸਕਦੀਆਂ। ਦੇਖਣ ਤੋਂ ਬਾਅਦ ਅੰਦਾਜ਼ਾ ਲੱਗਦਾ ਵੀ ਇਹ ਜ਼ਰੂਰ ਸਵਾਦ ਹੋਵੇਗਾ, ਪਰ ਕਿੰਨਾ ਕੁ ਸਵਾਦ ਹੈ, ਉਹਦੇ ਅੰਦਰ ਲੂਣ ਦੀ ਮਾਤਰਾ ਕਿੰਨੀ ਕੁ ਹੈ, ਮਿਰਚ ਕਿੰਨੀ ਕੁ ਹੈ, ਮਸਾਲੇ ਹੋਰ ਕਿੰਨੇ ਕੁ ਨੇ, ਫੈਟ ਕਿੰਨੀ ਕੁ ਹੈ, ਇਹ ਤਾਂ ਗੁਰਮੁਖੋ ਜੀਭ ਨੇ ਹੀ ਦੱਸਣਾ ਹੈ। ਫਿਰ ਕਹਿ ਦਿਆਂ ਹਰ ਇੰਦਰੀ ਕੋਈ ਨਾ ਕੋਈ ਗਿਆਨ ਕਰਵਾਉਂਦੀ ਹੈ, ਇਸੇ ਕਰਕੇ ਨਾਮ ਹੀ ਗਿਆਨ ਇੰਦਰੀਆਂ ਹੈ ਇਹਨਾਂ ਦਾ। ਤੇ ਅੱਖਾਂ ਦੀ ਜਿਹੜੀ ਗੱਲ ਹੈ, ਅੱਖਾਂ ਗਿਆਨ ਕਰਵਾਉਂਦੀਆਂ ਇਰਦ ਗਿਰਦ ਦ੍ਰਿਸ਼ ਕੀ ਨੇ, ਦ੍ਰਿਸ਼ਾਂ ਦਾ ਗਿਆਨ ਅੱਖਾਂ ਕਰਵਾ ਸਕਦੀਆਂ। ਉਹਨਾਂ ਦ੍ਰਿਸ਼ਾਂ ਦੇ ਅੰਦਰ ਕੋਈ ਜੀਵ ਜੰਤੂ ਹੈ, ਕੋਈ ਨੇੜੇ ਹੈ, ਕੋਈ ਦੂਰ ਹੈ, ਇਹ ਸਾਰਾ ਗਿਆਨ ਕਰਵਾਉਣਾ ਅੱਖਾਂ ਦਾ ਕੰਮ ਹੈ। ਮੈਂ ਫਿਰ ਕਹਿ ਦਿਆਂ ਇਹ ਬਾਹਰੀ ਗਿਆਨ ਦਿੰਦੀਆਂ ਨੇ ਇੰਦਰੀਆਂ, ਬਾਹਰੀ ਗਿਆਨ ਅੱਖਾਂ ਦੇ ਸਕਦੀਆਂ ਨੇ, ਪਰ ਅੰਦਰਲਾ ਗਿਆਨ ਅੱਖਾਂ ਨਹੀਂ ਕਰਵਾ ਸਕਦੀਆਂ। ਦੁਨੀਆਂ ਬਾਰੇ ਅੱਖਾਂ ਰਾਹੀਂ ਬਹੁਤ ਕੁਝ ਦੇਖਿਆ ਸਿੱਖਿਆ ਜਾ ਸਕਦਾ, ਕੰਨਾਂ ਦੇ ਰਾਹੀਂ ਬਹੁਤ ਕੁਝ ਸੁਣ ਕੇ ਗਿਆਨ ਹਾਸਲ ਕੀਤਾ ਜਾ ਸਕਦਾ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਅੰਦਰਲੀ ਹਾਲਤ ਨਾ ਅੱਖਾਂ ਨੂੰ ਪਤਾ ਨਾ ਕੰਨਾਂ ਨੂੰ ਪਤਾ। ਅੰਦਰਲੀ ਹਾਲਤ ਤੇ ਕੰਨਾਂ ਰਾਹੀਂ ਬਾਹਰ ਆਉਂਦੀ ਹੈ, ਅੱਖਾਂ ਰਾਹੀਂ ਬਾਹਰ ਆਉਂਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ। ਇਸ ਲਈ ਬਾਹਰ ਵੇਖਣਾ ਹੋਰ ਗੱਲ ਹੈ, ਅੰਦਰ ਵੇਖਣਾ ਹੋਰ ਗੱਲ ਹੈ। ਦ੍ਰਿਸ਼ਟੀ ਜਿੰਨਾ ਚਿਰ ਬਾਹਰ ਹੈ ਦੂਰ ਤੱਕ ਵੇਖਦੀ ਹੈ। ਇੱਕ ਬੇਨਤੀ ਹੋਰ ਕਰਦੇ ਹਾਂ, ਅੱਖਾਂ ਦਾ ਜੋ ਵਿਜ਼ਨ ਹੈ, ਨਜ਼ਰੀਆ ਹੈ, ਬੜਾ ਦੂਰ ਤੱਕ ਹੈ, ਹਜ਼ਾਰਾਂ ਕਿਲੋਮੀਟਰ ਦੂਰ, ਕਰੋੜਾਂ ਕਿਲੋਮੀਟਰ ਦੂਰ ਤਾਰੇ ਨੇ ਅੱਖਾਂ ਵੇਖ ਲੈਂਦੀਆਂ ਨੇ, ਬੜੀ ਦੂਰ ਤੱਕ ਹੈ ਰੇਂਜ ਇਹਨਾਂ ਦੀ। ਅੱਖਾਂ ਬਾਹਰ ਨੂੰ ਬਹੁਤ ਦੂਰ ਤੱਕ ਵੇਖ ਸਕਦੀਆਂ ਨੇ, ਪਰ ਯਾਦ ਰੱਖਣਾ ਅੱਖਾਂ ਆਪਣੇ ਆਪ ਨੂੰ ਵੇਖ ਨਹੀਂ ਸਕਦੀਆਂ, ਵੇਖਣ ਦੀ ਸ਼ਕਤੀ ਹੈ ਦੂਜਿਆਂ ਨੂੰ, ਆਪਣੇ ਆਪ ਨੂੰ ਨਹੀਂ। ਕਈ ਵਾਰੀ ਕੀ ਹੁੰਦਾ, ਅੱਖ ਦੇ ਅੰਦਰ ਕੋਈ ਕਚਰਾ ਪੈ ਗਿਆ, ਅਸੀਂ ਦੂਜੇ ਦੀ ਸਹਾਇਤਾ ਮੰਗਦੇ ਹਾਂ ਵੀ ਵੇਖੀ ਤਾਂ ਮੇਰੀ ਅੱਖ ਵਿੱਚ ਕੀ ਪੈ ਗਿਆ ਹੈ, ਜਾਂ ਕੋਈ ਮਿਰਰ ਦੇ ਅੱਗੇ ਸ਼ੀਸ਼ੇ ਦੇ ਅੱਗੇ ਖੜਾਂਗੇ ਵੇਖਾਂਗੇ ਅੱਖ ਵਿੱਚ ਕੀ ਪੈ ਗਿਆ ਹੈ। ਆਪਣੇ ਆਪ ਅੱਖ ਨਹੀਂ ਵੇਖ ਸਕਦੀ, ਹਾਲਾਂਕਿ ਅੱਖ ਦੇ ਅੰਦਰ ਹੀ ਆ ਉਹ ਕੁਛ, ਪਰ ਨਹੀਂ ਵੇਖ ਸਕਦੀ ਹੈ। ਅੱਖਾਂ ਨੇ ਜੇ ਆਪਣੇ ਆਪ ਨੂੰ ਵੇਖਣਾ ਹੋਵੇ ਤੇ ਬਾਹਰੀ ਸਹਾਇਤਾ ਦੀ ਲੋੜ ਪੈਂਦੀ, ਕਿਸੇ ਸ਼ੀਸ਼ੇ ਦੀ ਲੋੜ ਪੈਂਦੀ ਹੈ, ਦੂਜੇ ਵਿਅਕਤੀ ਦੀ ਲੋੜ ਪੈਂਦੀ ਹੈ। ਬਿਲਕੁਲ ਗੁਰਮੁਖ ਪਿਆਰਿਓ, ਸਾਡੀ ਜਿਹੜੀ ਸੁਰਤ ਹੈ, ਸਾਡਾ ਗਿਆਨ ਹੈ, ਇਹ ਦੁਨੀਆਂ ਨੂੰ ਵੇਖ ਸਕਦਾ, ਵੇਖ ਲੈਂਦਾ, ਇਹ ਵੇਖ ਲੈਂਦਾ ਕਿਹੜਾ ਪਦਾਰਥ ਕਿਸ ਤਰ੍ਹਾਂ ਦਾ ਹੈ, ਕਿਹੜੇ ਫੁੱਲ ਦਾ ਕੀ ਰੰਗ ਹੈ, ਕਿਹੜੇ ਫੁੱਲ ਦੀ ਕੀ ਸੁਗੰਧੀ ਹੈ, ਬਹੁਤ ਕੁਝ ਵੇਖ ਰਿਹਾ, ਦੁਨੀਆਂ ਨੂੰ ਵੇਖ ਰਿਹਾ ਹੈ, ਕਿਹੜਾ ਜਾਨਵਰ ਕਿੱਥੇ ਵਰਤਿਆ ਜਾ ਸਕਦਾ, ਕਿਹੜਾ ਪਦਾਰਥ ਕਿਵੇਂ ਵਰਤਿਆ ਜਾ ਸਕਦਾ, ਇਹ ਵੇਖ ਲੈਂਦਾ। ਇਹ ਮਨੁੱਖਾਂ ਨੂੰ ਵੀ ਵੇਖ ਲੈਂਦਾ ਵੀ ਕਿਹਦਾ ਸੁਭਾਅ ਕਿਹੋ ਜਿਹਾ ਹੈ, ਵੇਖ ਲੈਂਦਾ ਦੂਜਿਆਂ ਦੇ ਅੰਦਰ ਔਗਣ ਕਿੰਨੇ ਕੁ ਨੇ, ਵੇਖ ਲੈਂਦਾ ਕਿਹੜਾ ਚੋਰ ਹੈ, ਕਿਹੜਾ ਪਾਪੀ ਹੈ, ਕਿਹੜਾ ਵਿਸ਼ਈ ਹੈ, ਕਿਹੜਾ ਕੀ ਹੈ। ਅਕਸਰ ਅਸੀਂ ਵੇਖਦੇ ਹਾਂ ਸੰਸਾਰ ਨੂੰ ਇਸ ਬਿਰਤੀ ਨਾਲ ਵੇਖਦੇ ਹਾਂ। ਗੁਰਮੁਖ ਪਿਆਰਿਓ, ਜੇ ਨਹੀਂ ਵੇਖ ਸਕਦਾ ਤਾਂ ਆਪਣੇ ਆਪ ਨੂੰ ਵੇਖ ਨਹੀਂ ਸਕਦਾ ਵੀ ਮੇਰੇ ਵਿੱਚ ਕਿੰਨੇ ਕੁ ਔਗਣ ਨੇ, ਮੈਂ ਕਿੰਨਾ ਕੁ ਪਾਪਾਂ ਨਾਲ ਭਰਿਆ ਪਿਆ। ਅੰਦਰ ਨਜ਼ਰ ਹੀ ਨਹੀਂ ਜਾਂਦੀ, ਧਿਆਨ ਹੀ ਨਹੀਂ ਜਾਂਦਾ ਹੈ। ਤੇ ਜਿਨ੍ਹਾਂ ਨੇ ਆਪਣੇ ਅੰਦਰ ਝਾਤੀ ਮਾਰੀ, ਆਪਣੇ ਅੰਦਰਲੀ ਗੰਦਗੀ ਨੂੰ ਵੇਖਿਆ ਤੇ ਉਹਨਾਂ ਨੇ ਉਸੇ ਵੇਲੇ ਕੱਢਣ ਦਾ ਯਤਨ ਸ਼ੁਰੂ ਕਰ ਦਿੱਤਾ।
ਕਿਸੇ ਵਸਤੂ ਦੇ ਅੰਦਰ ਕਿੰਨੀ ਕੁ ਮੈਲ ਹੈ, ਕੱਪੜਾ ਮੈਲਾ ਹੈ, ਅਸੀਂ ਕਹਿੰਦੇ ਹਾਂ ਜਲਦੀ ਧੋ ਦੇਈਏ, ਹੁਣ ਨਾ ਪਹਿਨੀਏ। ਘਰ ਦੇ ਅੰਦਰ ਡਸਟ ਹੈ ਜਾਂ ਕਹੀਏ ਕੋਈ ਕੂੜਾ ਹੈ, ਜਲਦੀ ਝਾੜੂ ਲਾਈਏ, ਜਲਦੀ ਵੈਕਮ ਕਰ ਦਈਏ, ਜਲਦੀ ਪੋਚਾ ਲਾ ਦਈਏ। ਪਰ ਉਦੋਂ ਇਹ ਖਿਆਲ ਬਣਦਾ ਜਦੋਂ ਸਾਨੂੰ ਮੈਲ ਦਿਸ ਪੈਂਦੀ ਹੈ, ਜਦੋਂ ਗੰਦਗੀ ਦਿਸ ਪੈਂਦੀ ਹੈ। ਜੇ ਗੰਦਗੀ ਦਿਸਦੀ ਨਹੀਂ ਤੇ ਉਹ ਧੋਣ ਦਾ ਖਿਆਲ ਹੀ ਨਹੀਂ ਪੈਦਾ ਹੁੰਦਾ, ਉੱਧਰ ਵਿਚਾਰ ਹੀ ਨਹੀਂ ਚੱਲਦਾ ਵੀ ਸਫਾਈ ਵੀ ਕਰ ਲਈਏ। ਕਾਰ ਗੰਦੀ ਹੈ, ਦਿਸੀ ਹੈ, ਸਫਾਈ ਵੱਲ ਧਿਆਨ ਚਲਾ ਗਿਆ। ਜਿੰਨਾ ਚਿਰ ਧਿਆਨ ਨਹੀਂ ਸੀ, ਸਫਾਈ ਵੀ ਨਹੀਂ ਸੀ। ਬਿਲਕੁਲ ਹਿਰਦੇ ਦੇ ਅੰਦਰ ਜਦੋਂ ਗੰਦਗੀ ਦਿਸਣ ਲੱਗ ਪਵੇ, ਭਾਗਾਂ ਵਾਲਿਆਂ ਨੂੰ ਦਿਸਦੀ ਹੈ, ਹਰ ਇੱਕ ਨੂੰ ਦਿਸਦੀ ਨਹੀਂ, ਜਦੋਂ ਅੰਦਰਲੀ ਗੰਦਗੀ ਦਿਸਣ ਲੱਗ ਪਵੇ, ਫਿਰ ਹਮੇਸ਼ਾ ਉਹ ਸੱਜਣ ਪਿਆਰੇ ਕੋਸ਼ਿਸ਼ ਕਰਦੇ ਨੇ ਵੀ ਇਹ ਗੰਦਗੀ ਕਿਉਂ ਚੁੱਕੀ ਫਿਰਦੇ ਆ, ਐਵੇਂ ਕਾਹਨੂੰ ਭਾਰ ਚੁੱਕਿਆ, ਐਵੇਂ ਕਾਹਨੂੰ ਮਾਨਸਿਕ ਰੋਗ ਚੁੱਕੇ ਨੇ, ਇਹਨਾਂ ਨੂੰ ਕੱਢ ਦਈਏ ਜਿੰਨੀ ਛੇਤੀ ਹੋ ਸਕਦਾ ਹੈ, ਬਾਹਰ ਕੱਢ ਦਈਏ। ਤੇ ਇਹ ਅਵਸਥਾ ਹੈ, ਜਦੋਂ ਅੰਦਰਲੀ ਗੰਦਗੀ ਦਿਸ ਪਈ ਤੇ ਉਸੇ ਵੇਲੇ ਇਹਨੂੰ ਧੋਣ ਦਾ, ਸਾਫ਼ ਕਰਨ ਦਾ ਖਿਆਲ ਪੈਦਾ ਹੋ ਜਾਣਾ। ਤੇ ਜਦੋਂ ਹੋ ਗਿਆ, ਫਿਰ ਸਹਿਜੇ ਸਹਿਜੇ ਸਫਾਈ ਕਰਦਿਆਂ ਕਰਦਿਆਂ ਹਿਰਦਾ ਸ਼ੁੱਧ ਹੋ ਜਾਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਤੇ ਧਿਆਨ ਦੀ ਹੈ, ਗੱਲ ਤੇ ਇਕਾਗਰਤਾ ਦੀ ਹੈ। ਸੋ ਅੰਦਰ ਮੁਖੀ ਹੋ ਕੇ ਝਾਤੀ ਮਾਰਨੀ, ਜਿਨ੍ਹਾਂ ਨੇ ਅੰਦਰ ਝਾਤੀ ਮਾਰੀ ਹੈ ਨਾ, ਉਹ ਗੁਰੂ ਦਰ ਤੇ ਪ੍ਰਵਾਨ ਹੋ ਗਏ, ਉਹਨਾਂ ਨੂੰ ਸਤਿਗੁਰਾਂ ਨੇ ਆਪਣੀ ਗਲਵੱਕੜੀ ਵਿੱਚ ਲੈ ਲਿਆ। ਭਾਈ ਗੁਰਦਾਸ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖਾਰੀ ਹੋਣ ਦਾ ਵੀ ਮਾਣ ਪ੍ਰਾਪਤ ਹੈ ਤੇ ਵੱਡੇ ਵਿਦਵਾਨ ਪੁਰਸ਼ ਨੇ, ਵੱਡੀ ਰਚਨਾ ਹੈ ਉਹਨਾਂ ਦੀ ਕਲਮ ਤੋਂ, ਉਹਨਾਂ ਨੂੰ ਪੁੱਛੀਏ ਵੀ ਤੁਹਾਡਾ ਹਿਰਦਾ ਕਿਹੋ ਜਿਹਾ ਨਾ। ਉਹ ਇਹ ਨਹੀਂ ਕਹਿੰਦੇ ਵੀ ਮੈਂ ਤੇ ਵਧੀਆ ਇਨਸਾਨ ਹਾਂ, ਉਹ ਨਹੀਂ ਕਹਿੰਦੇ ਮੇਰਾ ਹਿਰਦਾ ਸ਼ੁੱਧ ਹੈ, ਬਲਕਿ ਕਹਿੰਦੇ ਨੇ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ। ਮੈਂ ਵੱਡਾ ਅਪਰਾਧੀ ਹਾਂ, ਪਾਪੀ ਹਾਂ, ਮੈਂ ਵੱਡਾ ਗੁਨਾਹਗਾਰ ਹਾਂ, ਹਉ ਬੇਮੁਖ, ਮੈਂ ਗੁਰੂ ਤੋਂ ਵੀ ਬੇਮੁਖੀ ਹਾਂ, ਸਨਮੁਖ ਰਹਿ ਕੇ ਜਿਉਣਾ ਮੈਨੂੰ ਆਉਂਦਾ ਨਹੀਂ, ਤੇ ਮੰਦਾ ਮੈਂ ਨੀਚ ਹਾਂ। 14 ਔਗਣ ਬਿਆਨ ਕਰ ਦਿੱਤੇ, ਇੱਥੋਂ ਤੱਕ ਕਹਿ ਦਿੱਤਾ ਵੀ ਚੋਰ, ਯਾਰ, ਜੁਆਰੀਆ। ਮੈਂ ਚੋਰ ਵੀ ਹਾਂ, ਮੈਂ ਯਾਰ ਵੀ ਹਾਂ, ਮੈਂ ਜੁਆਰੀਆ ਵੀ ਹਾਂ, ਸਾਰੇ ਔਗਣ ਗਿਣ ਦਿੱਤੇ ਵੀ ਮੈਂ ਤਾਂ ਔਗਣਾਂ ਭਰਿਆ ਹਾਂ। ਪਰ ਹੁਣ ਯਾਦ ਰੱਖੀਏ, ਔਗਣ ਮਹਿਸੂਸ ਕੀਤੇ ਤੇ ਔਗਣ ਕੱਢ ਦਿੱਤੇ, ਸਫਾਈ ਹੋ ਗਈ ਹਿਰਦੇ ਦੀ, ਗੁਰੂ ਦਾ ਪਿਆਰ ਮਿਲ ਗਿਆ, ਗੁਰੂ ਦੀ ਗੋਦ ਵਿੱਚ ਥਾਂ ਮਿਲ ਗਈ ਹੈ। ਕੀਰਤ ਭੱਟ ਜੀ, 17 ਭੱਟਾਂ ਦੇ ਵਿੱਚੋਂ ਇੱਕ ਭੱਟ ਹੋਏ ਨੇ, ਸਾਰੇ ਹੀ ਭੱਟ ਪ੍ਰਵਾਨ ਚੜ੍ਹੇ ਨੇ। ਵੈਸੇ ਇਹ ਵੀ ਬੇਨਤੀ ਕਰਦੇ ਹਾਂ, ਸਾਰੇ ਭੱਟ ਗੁਰੂ ਦੀ ਸ਼ਰਨ ਵਿੱਚ ਜਦੋਂ ਆਏ ਨੇ ਨਾ, ਤੇ ਉੱਥੇ ਵੀ ਇੱਕ ਗੱਲ ਭੱਟ ਜੀ ਕਹਿੰਦੇ ਨੇ, ਕਹਿੰਦੇ ਰਹਿਓ ਸੰਤ ਹੋ ਟੋਲ, ਸਾਧ ਬਹੁਤੇਰੇ ਡਿੱਠੇ। ਸੰਤ ਦੀ ਭਾਲ ਵਿੱਚ ਨਿਕਲੇ ਸੀ, ਬੜੇ ਸਾਧੂ ਸੰਤ ਵੇਖੇ ਵੀ। ਸੰਨਿਆਸੀ ਤਪਸੀ ਹੈ ਮੁਖੋਂ ਇਹ ਪੰਡਿਤ ਮਿੱਠੇ। ਸੰਨਿਆਸੀ ਦੇਖੇ, ਤਪਸਵੀ ਵੇਖੇ, ਵਿਦਵਾਨ ਮਿੱਠੀ ਕਥਾ ਕਰਨ ਵਾਲੇ, ਵਿਚਾਰ ਕਰਨ ਵਾਲੇ ਵੇਖੇ। ਬਰਸ ਏਕ ਹੋ ਫਿਰਿਓ ਕਿਨੋ ਨਹ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ। ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੋ, ਗੁਰਦਈ ਮਲਾਇਓ ਭਿਖਿਆ, ਜਿਬ ਤੂੰ ਰੱਖੈ ਤਿਬ ਰਹੋ। ਭਿਖਾ ਭੱਟ ਜੀ ਕਹਿੰਦੇ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਦੇਖਿਆ ਬਹੁਤ ਕੁਝ ਹੈ ਪਰ ਗੱਲ ਨਹੀਂ ਬਣੀ, ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਏ, ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿ ਰਹੇ ਨੇ। ਉਹਨਾਂ ਭੱਟਾਂ ਦੇ ਵਿੱਚੋਂ ਕੀਰਤ ਭੱਟ ਜੀ ਹੁਣ ਬੰਦਗੀ ਕਰਕੇ ਅਵਸਥਾ ਬਣੀ ਹੈ,

ਸੁੱਤਦਾਰ ਨਾਲ ਬਹੁਤਾ ਮੋਹ ਹੈ, ਬੱਚਿਆਂ ਨਾਲ, ਪਰਿਵਾਰ ਦੇ ਨਾਲ, ਮਾਇਆ ਦੇ ਵਿੱਚ ਫਸੇ ਪਏ ਹੈ, ਵਿਸ਼ੇ ਵਿਕਾਰਾਂ ਨੇ ਘੇਰਿਆ ਹੋਇਆ। ਇਹ ਕੀਰਤ ਭੱਟ ਜੀ ਕਹਿ ਰਹੇ ਨੇ। ਉਹ ਇਨਸਾਨ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਥਾਨ ਮਿਲ ਗਿਆ ਹੋਵੇ, ਉਹ ਆਪਣੇ ਔਗੁਣਾਂ ਨੂੰ ਬਾਹਰ ਕੱਢ ਰਹੇ ਨੇ, ਦੱਸ ਰਹੇ ਨੇ ਔਰ ਪ੍ਰਵਾਨ ਕਰ ਰਹੇ ਨੇ, ਮੈਂ ਪਾਪੀ ਹਾਂ। ਹਾਂ ਕਹਿੰਦੇ ਹਾਂ ਤੇ ਪਾਪੀ, ਪਰ ਇੱਕ ਗੱਲ ਜ਼ਰੂਰ ਹੈ, ਮੈਨੂੰ ਸੰਗਤ ਰੂਪੀ ਰਸਤਾ ਮਿਲ ਗਿਆ, ਪੰਥ ਮਿਲ ਗਿਆ। ਇਹ ਸੁਣਿਆ ਮੈਂ ਗੁਰਮੁਖਾਂ ਦੇ ਮੂੰਹੋਂ ਵੀ ਸੰਗਤ ਇੱਕ ਬਹੁਤ ਹੀ ਪਵਿੱਤਰ ਪੰਥ ਹੈ, ਪਵਿੱਤਰ ਰਸਤਾ ਹੈ, ਜਿਹਦੇ ਵਿੱਚ ਮਿਲ ਜਾਈਏ, ਇਸ ਮਾਰਗ ਦੇ ਪੰਥੀ ਬਣੀਏ ਤੇ ਜਮਾਂ ਦਾ ਡਰ ਖਤਮ ਹੋ ਜਾਂਦਾ, ਤਰਾਸ ਖਤਮ ਹੋ ਜਾਂਦਾ। ਕਹਿੰਦੇ ਇੱਕ

ਕਿਤੇ ਸਾਡੇ ਅੰਦਰੋਂ ਇਹ ਆਵਾਜ਼ ਆ ਜਾਵੇ, ਖਿਮਾ ਕਰਨਾ ਗੁਰਮੁਖੋ ਮੈਂ ਆਪਣੀ ਗੱਲ ਕਹਾਂ, ਕਿਤੇ ਅੰਦਰੋਂ ਆਵਾਜ਼ ਨਿਕਲੇ ਵੀ ਅਸੀਂ ਔਗੁਣਾਂ ਭਰੇ ਹਾਂ, ਪਾਪੀ ਹਾਂ। ਮਹਿਸੂਸ ਕਰਕੇ ਅਰਦਾਸ ਕਰੀਏ, ਜੇਤਾ ਸਮੁੰਦ ਸਾਗਰ ਨੀਰ ਭਰਿਆ। ਮੇਰੇ ਵਾਹਿਗੁਰੂ ਜੀ, ਸਮੁੰਦਰ ਪਾਣੀ ਨਾਲ ਭਰਿਆ ਪਿਆ, ਕੋਈ ਵੀ ਥਾਂ ਖਾਲੀ ਨਹੀਂ। ਤੇਤੇ ਔਗਣ ਹਮਾਰੇ, ਸਾਡਾ ਹਿਰਦਾ ਵੀ ਔਗਣਾਂ ਨਾਲ ਭਰਿਆ ਪਿਆ, ਫਰਕ ਹੀ ਕੋਈ ਨਹੀਂ। ਸਮੁੰਦਰ ਪਾਣੀ ਨਾਲ ਭਰਿਆ ਤੇ ਹਿਰਦਾ ਪਾਪਾਂ ਨਾਲ ਭਰਿਆ। ਫਿਰ ਅਰਦਾਸ ਹੋਵੇਗੀ,

ਜਦੋਂ ਪ੍ਰਵਾਨ ਕਰ ਲਿਆ ਇਨਸਾਨ ਨੇ ਵੀ ਔਗਣ ਮੇਰੇ ਵਿੱਚ ਹੈ, ਪਾਪ ਮੇਰੇ ਅੰਦਰ ਨੇ, ਫਿਰ ਅੰਦਰੋਂ ਧੋਣਾ ਸ਼ੁਰੂ ਕਰੇ, ਫਿਰ ਕੋਸ਼ਿਸ਼ ਕਰੇਗਾ ਵੀ ਇਹ ਗੰਦਗੀ ਬਾਹਰ ਕੱਢੀ ਜਾਵੇ। ਸਿਆਣੇ ਇਨਸਾਨ ਗੰਦਗੀ ਪਸੰਦ ਨਹੀਂ ਕਰਿਆ ਕਰਦੇ, ਸਫਾਈ ਪਸੰਦ ਨੇ। ਇਨਸਾਨ ਵੈਸੇ ਵੀ ਸਫਾਈ ਪਸੰਦ ਹੈ, ਕਿਸੇ ਨੂੰ ਗੰਦਗੀ ਚੰਗੀ ਨਹੀਂ ਲੱਗਦੀ। ਧਿਆਨ ਦੇਣਾ, ਜਿੰਨੀ ਵੀ ਡਰੇਨ ਹੈ ਨਾ, ਗੰਦਗੀ ਦੇ ਪਾਈਪ ਨੇ, ਨਾਲੀਆਂ ਨੇ, ਸਾਰਿਆਂ ਦੇ ਉੱਤੇ ਢੱਕਣ ਰੱਖੇ ਹੋਏ ਨੇ। ਗੰਦਗੀ ਬਾਹਰ ਸਮੈਲ ਬਣ ਕੇ ਨਾ ਆਵੇ, ਹਵਾ ਨਾ ਗੰਦੀ ਹੋਵੇ। ਗੰਦਗੀ ਨੂੰ ਢੱਕਣਾ ਜਾਣੀ ਕਿ ਸਿੱਧ ਕਰਦਾ ਹੈ ਵੀ ਮਨੁੱਖ ਨੂੰ ਗੰਦਗੀ ਪਸੰਦ ਨਹੀਂ। ਦੂਜੇ ਪਾਸੇ ਫੁੱਲਾਂ ਦੇ ਬੁੱਕੇ, ਫੁੱਲਾਂ ਦੇ ਗੁਲਦਸਤੇ, ਗਮਲੇ, ਇਹ ਸੁੰਦਰਤਾ ਵਖੇਰਦੇ ਨੇ, ਸੁਗੰਧੀ ਵਖੇਰਦੇ ਨੇ। ਇਹਨਾਂ ਨੂੰ ਕਿੰਨੀ ਤਰਤੀਬ ਨਾਲ ਰੱਖਿਆ ਜਾਂਦਾ, ਕਿੰਨੇ ਸੋਹਣੇ ਢੰਗ ਨਾਲ ਬੂਟੇ ਲਾਏ ਜਾਂਦੇ ਨੇ, ਫੁੱਲਦਾਰ। ਆ ਗੁਰੂ ਘਰ ਦੇ ਬਾਹਰ ਵੀ ਵੇਖਦੇ ਹਾਂ ਆਪਾਂ, ਘਰਾਂ ਵਿੱਚ ਵੀ ਲਾਉਂਦੇ ਹਾਂ। ਕਾਰਨ ਸਫਾਈ ਪਸੰਦ ਹੈ, ਸੁੰਦਰਤਾ ਪਸੰਦ ਹੈ। ਬਾਹਰਲੀ ਦੁਨੀਆ ਵਿੱਚ ਸਾਨੂੰ ਸਫਾਈ ਵੀ ਚੰਗੀ ਲੱਗਦੀ ਹੈ, ਸੁੰਦਰਤਾ ਵੀ ਚੰਗੀ ਲੱਗਦੀ ਹੈ, ਗੰਦਗੀ ਚੰਗੀ ਨਹੀਂ ਲੱਗਦੀ। ਅਤੇ ਅੰਦਰਲੀ ਦੁਨੀਆ ਵਿੱਚ ਹਿਰਦੇ ਦੇ ਅੰਦਰ ਭਾਵੇਂ ਅਸੀਂ ਗੰਦ ਚੁੱਕੀ ਫਿਰਦੇ ਹਾਂ, ਪਰ ਜਿਨ੍ਹਾਂ ਨੂੰ ਸਮਝ ਆ ਗਈ, ਜਾਗ ਆ ਗਈ, ਸਤਿਗੁਰੂ ਨੇ ਨੇਤਰ ਖੋਲ ਦਿੱਤੇ, ਉਹਨਾਂ ਨੂੰ ਭਾਈ ਅੰਦਰਲੀ ਗੰਦਗੀ ਦਿਸਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਅੰਦਰਲੀ ਅੱਖ ਖੁੱਲ੍ਹਦੀ ਹੈ, ਤੀਜੇ ਪਾਤਸ਼ਾਹ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ, ਨਿਤਨੇਮੀ ਗੁਰਸਿੱਖ ਆਨੰਦ ਸਾਹਿਬ ਦੀ ਬਾਣੀ ਵਿੱਚ ਹਰ ਰੋਜ਼ ਪੜ੍ਹਦੇ ਨੇ, ਇਹ ਨੇਤਰ ਹੋ ਮੇਰੇ ਹੋ, ਹਰ ਤੁਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਵਿਸ਼ੇ ਵਿਕਾਰਾਂ ਵਾਲਾ ਸੰਸਾਰ ਜਿਹਨੂੰ ਤੂੰ ਵੇਖਦਾ ਨਾ, ਕਿਸੇ ਨੂੰ ਚੋਰ ਵੇਖਦਾ, ਕਿਸੇ ਨੂੰ ਪਾਪੀ ਵੇਖਦਾ, ਵਿਸ਼ਈ ਵੇਖਦਾ, ਇਹੋ ਹਰ ਕਾ ਰੂਪ ਹੈ, ਇਹੀ ਰੱਬ ਦਾ ਰੂਪ ਹੈ। ਵੇਖਣਾ ਸਿੱਖ ਲੈ, ਅੱਖ ਖੋਲ ਲੈ ਆਪਣੀ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਗੁਰੂ ਦੀ ਕਿਰਪਾ ਹੋਈ, ਸਮਝ ਆਈ, ਸੁਰਤ ਜਾਗੀ ਕਹੀਏ, ਬੁੱਧ ਨੇ ਵਿਚਾਰ ਕੀਤੀ, ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ। ਹੁਣ ਜਿੱਧਰ ਵੀ ਵੇਖਿਆ, ਜਦੋਂ ਵੀ ਵੇਖਿਆ, ਹਰ ਇੱਕ ਹੈ, ਸਾਰਿਆਂ ਵਿੱਚ ਇੱਕ ਜੋਤ ਹੀ ਨਜ਼ਰ ਆਈ ਹੈ, ਵਾਹਿਗੁਰੂ ਨਜ਼ਰ ਆਇਆ ਹੈ। ਹਰ ਬਿਨ ਅਵਰ ਨ ਕੋਈ, ਕਹਿ ਨਾਨਕ ਇਹ ਨੇਤਰ। ਕਹਿੰਦੇ ਇਹ ਜਿਹੜੀਆਂ ਅੱਖਾਂ ਸੇ, ਅੰਧ ਸੇ, ਅੰਨੀਆਂ ਸੀ ਉਦੋਂ ਤੱਕ ਜਿੰਨਾ ਚਿਰ ਗੁਰੂ ਨਹੀਂ ਮਿਲਿਆ, ਗੁਰੂ ਦਾ ਗਿਆਨ ਨਹੀਂ ਮਿਲਿਆ, ਅੰਨੀ ਰਹੇ। ਤੇ ਜਦੋਂ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਦ੍ਰਿਸ਼ਟੀ ਵਿੱਚ ਦਿਵਤਾ ਆ ਗਈ, ਨਜ਼ਰ ਸੂਖਸ਼ਮ ਹੋ ਗਈ, ਹੁਣ ਕੇਵਲ ਸਰੀਰ ਨਹੀਂ ਵੇਖਦੀ, ਸਰੀਰ ਦੇ ਅੰਦਰ ਜੋਤ ਨੂੰ ਵੀ ਵੇਖ ਰਹੀ ਹੈ, ਨਜ਼ਰੀਆ ਬਦਲ ਗਿਆ ਹੈ, ਵਿਜ਼ਨ ਚੇਂਜ ਹੋ ਗਿਆ ਹੈ। ਸੋ ਇਸੇ ਤਰ੍ਹਾਂ ਹਿਰਦੇ ਦੇ ਅੰਦਰ ਜਦੋਂ ਦ੍ਰਿਸ਼ਟੀ ਵਿੱਚ ਦੇਵਤਾ ਆਉਣੀ ਹੈ, ਫਿਰ ਗੰਦਗੀ ਨਜ਼ਰ ਆਉਣੀ ਹੈ, ਵੀ ਗੰਦਗੀ ਤੇ ਮੈਂ ਹੀ ਚੁੱਕੀ ਫਿਰਦਾ, ਅੰਦਰ ਪਾਪਾਂ ਨਾਲ ਭਰਿਆ ਪਿਆ। ਸੋ ਜਦੋਂ ਅੰਦਰਲੀ ਗੰਦਗੀ ਦਿਸ ਪਈ, ਫਿਰ ਇਹਨੇ ਆਪਣੇ ਆਪ ਉਹਨੂੰ ਬਾਹਰ ਕੱਢ ਕੱਢ ਕੇ ਸੁੱਟਣਾ ਸ਼ੁਰੂ ਕਰ ਦੇਣਾ। ਕਾਹਨੂੰ ਐਵੇਂ ਈਰਖਾ ਕਰੀ ਜਾਣੀ ਹੈ, ਸੜੀ ਜਾਂਦੇ ਆ ਈਰਖਾ ਦੇ ਵਿੱਚ, ਜੋ ਕਰਦਾ ਜਿਵੇਂ ਕੋਈ ਰਹਿੰਦਾ ਰਹਿਣ ਦਿਓ, ਮੇਰੀ ਕਾਹਦੀ ਚਿੰਤਾ ਹੈ। ਨਿੰਦਿਆ ਕੱਢ ਦੀਏ ਅੰਦਰੋਂ, ਕੀ ਲੋੜ ਹੈ ਦੂਜਿਆਂ ਦਾ ਭਾਰ ਚੁੱਕਣ ਦੀ, ਦੂਜਿਆਂ ਦੀ ਟੈਨਸ਼ਨ ਕ੍ਰੀਏਟ ਕਰਨ ਦੀ ਆਪਣੇ ਹਿਰਦੇ ਵਿੱਚ। ਨਿੰਦਿਆ ਨੂੰ ਵੀ ਕੱਢ ਦਈਏ, ਨਾ ਸੁਣਨੀ ਨਾ ਕਰਨੀ। ਇਸ ਤਰ੍ਹਾਂ ਇੱਕ ਇੱਕ ਔਗਣ ਬਾਹਰ ਕੱਢੀ ਜਾਣਾ। ਭਗਤ ਕਬੀਰ ਜੀ ਨੇ ਇੱਕ ਸ਼ਬਦ ਬੜਾ ਸੁੰਦਰ ਉਚਾਰਨ ਕੀਤਾ, ਸਾਰੀ ਬਾਣੀ ਹੀ ਸੁੰਦਰ ਹੈ ਪਰ ਕਈ ਅਰਥ ਬੜੇ ਸਪਸ਼ਟ ਹੁੰਦੇ ਨੇ। ਨਿੰਦਾ ਦੇ ਸੰਬੰਧ ਵਿੱਚ ਉਹਨਾਂ ਦਾ ਇੱਕ ਸ਼ਬਦ ਹੈ, ਜਦੋਂ ਕਹਿੰਦੇ ਨੇ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਮਾਂ ਬਾਪ ਵਰਗੀ ਹੈ ਨਿੰਦਿਆ, ਮਾਂ ਬਾਪ ਬੱਚੇ ਨੂੰ ਸੰਭਾਲਦੇ ਨੇ, ਕੇਅਰ ਕਰਦੇ ਨੇ, ਨਿੰਦਕ ਵੀ ਕੇਅਰ ਕਰਦਾ ਹੈ। ਕਹਿ ਦੇਣਾ, ਸਮਾਂ ਨਹੀਂ ਮੈਂ ਪੂਰੇ ਸ਼ਬਦ ਦੀ ਗੱਲ ਕਰਾਂ, ਇੱਥੋਂ ਤੱਕ ਕਹਿ ਦੇਣਾ ਬਈ ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮੇਰਾ ਮਿੱਤਰ ਹੈ। ਇਹ ਵੀ ਕਹਿ ਦੇਣਾ ਹਮਰੇ ਕੱਪੜੇ ਨਿੰਦਕ ਧੋਏ,
ਨਿੰਦਕ ਤਾਂ ਮੇਰਾ ਧੋਬੀ ਹੈ, ਮੇਰੇ ਕੱਪੜੇ ਧੋਂਦਾ ਹੈ, ਜੀਵਨ ਰੂਪੀ ਕੱਪੜਾ। ਪੀਰ ਭੀਖਨ ਸ਼ਾਹ ਦਸਮ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਪਟਨਾ ਸਾਹਿਬ ਪਹੁੰਚੇ ਸੀ, ਪ੍ਰਕਾਸ਼ ਵੇਖ ਕੇ ਚਲੇ ਗਏ ਸੀ। ਪਟਿਆਲੇ ਦੇ ਨੇੜੇ ਘੜਾਮ ਨਗਰ ਦੇ ਵਾਸੀ ਸੀ, ਅੱਜ ਵੀ ਉਹਨਾਂ ਦੀ ਕਬਰ ਉੱਥੇ ਹੈ। ਇਹਨਾਂ ਦੇ ਇੱਕ ਉਸਤਾਦ ਹੋਏ ਨੇ ਜਿਨ੍ਹਾਂ ਤੋਂ ਇਹਨਾਂ ਨੇ ਧਾਰਮਿਕ ਸੇਧ ਲਈ ਹੈ, ਉਹ ਸਨ ਪੀਰ ਅੱਬੂ ਉੱਲ ਮੁਆਲੀ, ਉਹਨਾਂ ਦਾ ਨਾਮ ਹੈ। ਇਹ ਦਿੱਲੀ ਵਿੱਚ ਰਹਿੰਦੇ ਸੀ ਤੇ ਬੜਾ ਚੰਗਾ ਸੁਭਾਅ ਸੀ, ਵਰਤ ਵਿਹਾਰ ਸੀ, ਕਹੀਏ ਵੀ ਚੰਗੀ ਰੂਹ ਸੀ। ਤੇ ਇੱਕ ਦਿਨ ਕੀ ਹੋਇਆ, ਸਵੇਰੇ ਸਵਖਤੇ ਹੀ, ਅਜੇ ਸੂਰਜ ਵੀ ਨਹੀਂ ਚੜ੍ਹਿਆ, ਪਾਉ ਫਟਾਲਾ ਹੀ ਹੈ, ਭੁੱਬਾਂ ਮਾਰ ਕੇ ਰੋਣ ਲੱਗ ਪਏ, ਬੱਚਿਆਂ ਵਾਂਗ ਰੋਣ ਲੱਗ ਪਏ, ਉੱਚੀ ਆਵਾਜ਼ ਵਿੱਚ ਰੋਣ ਲੱਗ ਪਏ। ਜਿਹੜੇ ਮਰੀਦ ਸਨ, ਚੇਲੇ ਸਨ, ਸਿਖਿਆਰਥੀ ਉਹਨਾਂ ਦੇ, ਉਹ ਇਕੱਠੇ ਹੋ ਗਏ ਵੀ ਅੱਜ ਪੀਰ ਜੀ ਨੂੰ ਕੀ ਹੋ ਗਿਆ। ਥੋੜ੍ਹਾ ਜਿਹਾ ਟਕਾ ਵਿੱਚ ਆਏ, ਪੁੱਛਣ ਲੱਗੇ ਜੀ ਕੀ ਗੱਲ, ਅਸੀਂ ਪਹਿਲੀ ਵਾਰ ਜ਼ਿੰਦਗੀ ਵਿੱਚ ਵੇਖ ਰਹੇ ਹਾਂ ਵੀ ਤੁਸੀਂ ਰੋ ਰਹੇ ਹੋ, ਤੁਸੀਂ ਤੇ ਹਮੇਸ਼ਾ ਸਹਿਜ ਵਿੱਚ ਰਹੇ ਹੋ, ਟਕਾ ਵਿੱਚ ਰਹੇ ਹੋ, ਅੱਜ ਕੀ ਹੋ ਗਿਆ। ਆਪਣੇ ਆਪ ਨੂੰ ਸੰਭਾਲ ਕੇ ਮੁਆਲੂ ਜੀ ਕਹਿਣ ਲੱਗੇ, ਕਹਿੰਦੇ ਰੋਇਆ ਮੈਂ ਤਾਂ ਹੀ, ਅੱਜ ਮੇਰਾ ਧੋਬੀ ਮਰ ਗਿਆ। ਉਹ ਵਿਦਿਆਰਥੀ ਹੋਰ ਵੀ ਹੈਰਾਨ, ਮਰੀਦ ਹੋਰ ਵੀ ਹੈਰਾਨ ਹੋਏ ਵੀ ਇਹਨਾਂ ਦਾ ਕਿਹੜਾ ਧੋਬੀ ਹੈ, ਕੱਪੜੇ ਤੇ ਅਸੀਂ ਧੋਨੇ ਆ, ਕਦੇ ਇੱਕ ਦੂਜਾ ਤੀਜਾ ਧੋਂਦੇ ਰਹਿੰਦੇ ਹਾਂ ਅਸੀਂ। ਉਹ ਕਹਿੰਦੇ ਜੀ ਅਸੀਂ ਤੇ ਸਾਰੇ ਹੀ ਠੀਕ ਹਾਂ, ਅਸੀਂ ਉਹ ਤੁਹਾਡੇ ਧੋਬੀ ਹਾਂ ਨਾ, ਅਸੀਂ ਉਹ ਕੱਪੜੇ ਧੋਦੇ ਹਾਂ। ਚੁੱਪ ਕਰਕੇ ਕੁਛ ਨਹੀਂ ਬੋਲੇ। ਥੋੜ੍ਹਾ ਜਿਹਾ ਦਿਨ ਚੜ੍ਹਿਆ, ਮੁਹੱਲੇ ਵਿੱਚ ਸਰਗਰਮੀ ਸ਼ੁਰੂ ਹੋਈ, ਆਉਣਾ ਜਾਣਾ ਸ਼ੁਰੂ ਹੋਇਆ ਤੇ ਖਬਰ ਆਈ ਵੀ ਅੱਜ ਮੁਹੱਲੇ ਦੇ ਅੰਦਰ ਉਸ ਇਨਸਾਨ ਦੀ ਮੌਤ ਹੋਈ ਹੈ ਜਿਹੜਾ ਪੀਰ ਜੀ ਦੀ ਰੱਜ ਕੇ ਨਿੰਦਿਆ ਕਰਦਾ ਸੀ। ਨਿੰਦਕ ਮਰਿਆ ਹੈ ਤੇ ਰੱਬ ਦਾ ਪਿਆਰਾ ਰੋ ਰਿਹਾ, ਕਿਉਂਕਿ ਮੇਰਾ ਕਹਿੰਦਾ ਧੋਬੀ ਮਰ ਗਿਆ। ਕਬੀਰ ਜੀ ਕਹਿੰਦੇ ਹਮਰੇ ਕੱਪੜੇ ਨਿੰਦਕ ਧੋਏ, ਮੇਰਾ ਜੀਵਨ ਰੂਪੀ ਕੱਪੜਾ ਨਿੰਦਕ ਧੋ ਰਿਹਾ। ਨਿੰਦਕ ਹਰ ਰੋਜ਼ ਇੱਕ ਅੱਧਾ ਔਗਣ ਮੇਰਾ ਸਾਹਮਣੇ ਲਿਆ ਕੇ ਰੱਖ ਦਿੰਦਾ ਵੀ ਬਣਿਆ ਫਿਰਦਾ ਭਗਤ, ਆ ਇਹਦੇ ਵਿੱਚ ਔਗਣ ਵੀ ਹੈ। ਕਹਿੰਦੇ ਉਹ ਔਗਣ ਮੈਨੂੰ ਛੋਟੇ ਛੋਟੇ ਦੱਸੀ ਜਾਂਦਾ, ਮੈਂ ਬਾਹਰ ਕੱਢੀ ਜਾਂਦਾ, ਐਸੀ ਖੇਡ ਵਰਤ ਗਈ ਵੀ ਮੇਰੇ ਸਾਰੇ ਹੀ ਔਗਣ ਧੋ ਦਿੱਤੇ, ਸਾਰੇ ਹੀ ਔਗਣ ਖਤਮ ਕਰ ਦਿੱਤੇ ਨਿੰਦਕ ਨੇ। ਅਰ ਸੱਚ ਹੈ ਇਹ, ਇਹੀ ਨਿੰਦਕ ਦੀ ਭੂਮਿਕਾ ਹੁੰਦੀ ਹੈ ਗੁਰਮੁਖਾਂ ਦੇ ਜੀਵਨ ਵਿੱਚ। ਸੋ ਅੰਦਰ ਝਾਤ ਮਾਰ ਕੇ ਅੰਦਰੋਂ ਸਾਫ਼ ਕਰਨਾ, ਅੰਦਰ ਨੂੰ ਧੋਣਾ, ਅੱਜ ਦੇ ਸ਼ਬਦ ਰਾਹੀਂ ਮੇਰੇ ਕਿਰਪਾਲੂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਕਹਿੰਦੇ ਕਾਹਨੂੰ ਗਿਲੇ ਕਰਦਾ ਫਿਰਦਾ ਦੂਜਿਆਂ ਦੇ ਨਾਲ, ਜੇ ਆਤਮਕ ਤਰੱਕੀ ਕਰਨੀ ਹੈ, ਜੇ ਰੂਹਾਨੀ ਤਰੱਕੀ ਕਰਨੀ ਹੈ, ਫਿਰ ਆਪਨ ਆਪ ਵਿਚਾਰ, ਆਪਣੇ ਆਪ ਤੇ ਵਿਚਾਰ ਕਰ, ਧਿਆਨ ਆਪਣੇ ਆਪ ਤੇ ਫੋਕਸ ਕਰ, ਵੇਖਿਆ ਕਰ ਅੰਦਰ ਕੀ ਪਿਆ, ਹਾਲਾਤ ਕੀ ਨੇ। ਤੇ ਇਹ ਸਲੋਕ ਦੇ ਰਾਹੀਂ ਸਮਝਾ ਰਹੇ ਨੇ, ਕਹਿੰਦੇ ਹੋਏ ਨਮਾਨਾ ਜਗ ਰਹੋ ਨਾਨਕ ਨਦਰੀ ਪਾਰ। ਨਮਾਣਾ ਜਿਹਾ ਹੋ ਕੇ ਜਿਉਣਾ ਸਿੱਖ ਲੈ। ਬੰਦਾ ਚਾਹੁੰਦਾ ਵੀ ਮੈਨੂੰ ਕੋਈ ਮਾਣ ਮਿਲੇ ਦੁਨੀਆਂ ਵਿੱਚ, ਇੱਛਕ ਹੈ ਸੰਸਾਰ ਸਨਮਾਨ ਲੈਣ ਦਾ, ਕਿਤੋਂ ਨਾ ਕਿਤੋਂ ਮਿਲ ਜਾਵੇ, ਕੋਈ ਇਨਕਾਰ ਨਹੀਂ ਕਰੇਗਾ, ਭਾਵੇਂ ਉਹ ਪਦਾਰਥ ਹੋਵੇ, ਦੁਨਿਆਵੀ ਚੀਜ਼ਾਂ ਹੀ ਹੋਣ, ਚਲੋ ਹੋਰ ਕੁਝ ਵੀ ਨਹੀਂ। ਤੇ ਆਮ ਬੰਦਾ ਪਤਾ ਕੀ ਹੈ ਆਪਣੇ ਪੰਜਾਬੀ ਸਮਾਜ ਦੀ ਹਾਲਤ, ਮੈਂ ਸਿੱਖਾਂ ਦੀ ਨਹੀਂ ਕਹਿ ਰਿਹਾ, ਪੰਜਾਬੀ ਸਮਾਜ ਦੀ ਕਹਿ ਰਿਹਾ। ਕਹਿੰਦੇ ਹੋਰ ਕਿਤੇ ਕਦਰ ਹੋਵੇ ਚਾਹੇ ਨਾ ਹੋਵੇ, ਘੱਟੋ ਘੱਟ ਸਹੁਰੇ ਘਰ ਤੇ ਕਦਰ ਹੋਣੀ ਚਾਹੀਦੀ ਹੈ। ਉੱਥੇ ਤੇ ਪੁੱਛੇ ਦਾ ਮੈਨੂੰ ਕੋਈ ਵੀ, ਮੈਂ ਅੱਜ ਪ੍ਰਾਹੁਣਾ ਆਇਆ ਘਰੇ, ਆ ਵਿਆਹ ਸ਼ਾਦੀਆਂ ਵਿੱਚ ਤੁਸੀਂ ਫੁੱਫੜ ਰੁੱਸਦੇ ਵੇਖੇ ਹੋਣੇ ਨੇ, ਕਿਉਂ ਰੁੱਸਦੇ ਨੇ, ਉਹ ਇਕੱਲੀ ਅੰਗੂਠੀ ਵਾਸਤੇ ਥੋੜੋ ਰੁੱਸਦੇ ਨੇ ਵੀ ਮੈਨੂੰ ਅੰਗੂਠੀ ਨਹੀਂ ਪਵਾਈ ਮਿਲਣੀ ਦੇ ਵਿੱਚ, ਉਹ ਕੰਬਲ ਵਾਸਤੇ ਥੋੜੋ ਰੁੱਸਦੇ ਨੇ ਵੀ ਮੈਨੂੰ ਕੰਬਲ ਨਹੀਂ ਦਿੱਤਾ, ਕੰਬਲ ਦੀ ਤੇ ਕੀਮਤ ਕੁਛ ਨਹੀਂ ਹੁੰਦੀ, ਅੱਜ ਦੇ ਸਮੇਂ 500 ਰੁਪਈਏ ਦਾ ਕੰਬਲ ਹੁੰਦਾ ਮਿਲਣੀ ਵਾਲਾ, 500 ਰੁਪਈਏ ਪਿੱਛੇ ਨਹੀਂ ਰੁੱਸਦੇ,
ਰੁੱਸਦੇ ਇਸ ਕਰਕੇ ਨੇ ਵੀ ਮੈਂ ਵੀ ਕੁਝ ਹਾਂ, ਮੇਰੀ ਕਦਰ ਵਿਸ਼ੇਸ਼ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਵਿਆਹ ਵਿੱਚ ਫੁੱਫੜ ਆਇਆ ਹੋਇਆ ਹੈ, ਬਸ ਇੰਨੀ ਓ ਗੱਲ ਹੈ, ਇਹੀ ਆਕੜ ਹੈ, ਇਹੀ ਹੰਕਾਰ ਚੁੱਕੀ ਫਿਰਦਾ ਬੰਦਾ, ਸਨਮਾਨ ਚਾਹੁੰਦਾ ਭਾਵੇਂ ਕਿਤੋਂ ਮਿਲ ਜਾਵੇ। ਪਾਤਸ਼ਾਹ ਕਹਿੰਦੇ ਨਿਮਾਣਾ ਜਿਹਾ ਹੋ ਕੇ ਜਿਉਣਾ ਸਿੱਖ ਲੈ, ਤੈਨੂੰ ਜਦੋਂ ਗੁਰੂ ਨਾਨਕ ਦੀ ਨਜ਼ਰ ਪੈ ਗਈ, ਗੁਰੂ ਘਰ ਦੀ ਨਜ਼ਰ ਤੇਰੇ ਤੇ ਪੈ ਗਈ, ਨਾਨਕ ਨਦਰੀ ਪਾਰ, ਫਿਰ ਤੂੰ ਇਸ ਭਵਜਲ ਸੰਸਾਰ ਤੋਂ ਪਾਰ ਲੰਘ ਜਾਵੇਂਗਾ। ਪੌੜੀ ਦੇ ਰਾਹੀਂ ਹੋਰ ਬਖਸ਼ਿਸ਼ਾਂ ਕਰਦੇ ਨੇ, ਅੱਖਰ ਰਾਰਾ ਹੀ ਹੈ, ਰਾਰਾ ਰੇਨ ਹੋਤ ਸਭ ਜਾ ਕੀ, ਨਿਮਾਣਾ ਨਿਤਾਣਾ ਜਿਹਾ ਹੋ ਕੇ ਜਦੋਂ ਸਾਰਿਆਂ ਦੀ ਧੂੜੀ ਬਣ ਗਿਆ, ਧੂੜੀ ਬਣ ਤੋਂ ਭਾਵ ਹੈ ਵੀ ਜੇ ਕਿਸੇ ਨੇ ਕੌੜਾ ਸ਼ਬਦ ਬੋਲ ਦਿੱਤਾ, ਕਿਸੇ ਨੇ ਕੋਈ ਗਿਲੇ ਵਾਲੀ ਗੱਲ ਵੀ ਕਰ ਦਿੱਤੀ, ਕਿਸੇ ਨੇ ਵਿਰੋਧ ਵੀ ਕਰ ਦਿੱਤਾ, ਤਾਂ ਵੀ ਉਹਨੂੰ ਸਹਾਰ ਲੈਣਾ, ਇਹ ਧੂੜੀ ਦੀ ਅਵਸਥਾ ਹੈ। ਲਤਾੜ ਕੇ ਲੰਘਦੀ ਹੈ ਦੁਨੀਆ ਧੂੜ ਨੂੰ, ਧੂੜ ਗਿਲਾ ਹੀ ਨਹੀਂ ਕਰਦੀ, ਇਹ ਧੂੜੀ ਵਰਗੀ ਅਵਸਥਾ ਬਣਾ ਲੈ। ਕਹਿੰਦੇ ਜਦੋਂ ਸਾਰਿਆਂ ਦੀ ਧੂੜੀ ਬਣ ਕੇ ਜਿਉਣਾ ਸਿੱਖ ਲਿਆ, ਫਿਰ ਤਾਜ ਅਭਿਮਾਨ ਛੁੱਟੈ ਤੇਰੀ ਬਾਕੀ, ਹੰਕਾਰ ਜਦੋਂ ਛੱਡ ਦਿੱਤਾ ਫਿਰ ਤੇਰੀ ਬਾਕੀ ਵੀ ਛੁੱਟ ਜਾਣੀ ਹੈ। ਬਾਕੀ ਇੰਗਲਿਸ਼ ਦਾ ਸ਼ਬਦ ਹੈ ਬੈਲੈਂਸ। ਤੁਸੀਂ ਬੈਂਕ ਦਾ ਅਕਾਊਂਟ ਜਦੋਂ ਵੇਖਦੇ ਹੋ ਆਪਣਾ, ਤਿੰਨ ਕੌਲਮ ਉਹਦੇ ਵਿੱਚ ਬਣੇ ਹੁੰਦੇ ਨੇ। ਦਾਸ ਨੇ ਕੁਝ ਸਮਾਂ ਜੋਬ ਵੀ ਕੀਤੀ ਹੈ ਬੈਂਕ ਦੀ, ਹੁਣ ਤੇ ਕੰਪਿਊਟਰਾਈਜ਼ਡ ਹੈ ਸਾਰਾ ਸਿਸਟਮ। ਤਿੰਨ ਕੌਲਮਾਂ ਦੇ ਵਿੱਚ ਇੱਕ ਡੈਬਿਟ, ਇੱਕ ਹੈ ਕ੍ਰੈਡਿਟ, ਤੇ ਤੀਸਰਾ ਹੈ ਬੈਲੈਂਸ। ਧਿਆਨ ਦਿਓ ਅੱਗੇ ਵਾਸਤੇ, ਜਿਹਨਾਂ ਨੇ ਨਹੀਂ ਦਿੱਤਾ ਦੇਖ ਲਿਓ। ਡੈਬਿਟ ਵੱਧ ਹੈ ਤੇ ਡੈਬਿਟ ਬੈਲੈਂਸ ਕਿਹਾ ਜਾਂਦਾ ਉਹਨੂੰ, ਡੀ ਆਰ ਅੱਗੇ ਲਿਖਿਆ ਹੁੰਦਾ ਵੀ ਬੈਲੈਂਸ ਡੈਬਿਟ ਹੈ। ਜੇ ਕ੍ਰੈਡਿਟ ਵੱਧ ਗਿਆ ਫਿਰ ਸੀ ਆਰ ਲਿਖ ਕੇ ਕ੍ਰੈਡਿਟ ਬੈਲੈਂਸ ਲਿਖਿਆ ਹੁੰਦਾ। ਬੈਲੈਂਸ ਜਾਣੀ ਕਿ ਦੋ ਤਰ੍ਹਾਂ ਦਾ ਬਣ ਜਾਂਦਾ ਹੈ। ਤੇ ਬੈਲੈਂਸ ਦੇ ਵਿੱਚ ਜੇ ਡੈਬਿਟ ਹੋਵੇ, ਸਮਝ ਲੈਣਾ ਸਾਡੇ ਸਿਰ ਦੇਣਦਾਰੀ ਖੜੀ ਹੈ। ਜੇ ਬੈਲੈਂਸ ਕ੍ਰੈਡਿਟ ਹੈ, ਅਸੀਂ ਲੈਣਦਾਰ ਹਾਂ ਬੈਂਕ ਤੋਂ ਜਾਂ ਕਿਸੇ ਵੀ ਪਾਰਟੀ ਤੋਂ। ਇਸੇ ਤਰ੍ਹਾਂ ਸਾਡੇ ਕਰਮਾਂ ਦਾ ਡੈਬਿਟ ਕ੍ਰੈਡਿਟ ਹੈ। ਸਭ ਤੋਂ ਚੰਗੇ ਕੰਮ ਆਮ ਤੌਰ ਤੇ ਘੱਟ ਹੀ ਹੁੰਦੇ ਨੇ ਜ਼ਿੰਦਗੀ ਵਿੱਚ। ਇੱਕ ਅੱਧਾ ਕਰ ਲਈਏ ਅਸੀਂ ਫੁੱਲੇ ਫਿਰੀ ਜਾਂਦੇ ਜੀ, ਆਹ ਵੱਡਾ ਪਰਉਪਕਾਰ ਮੈਂ ਕੀਤਾ, ਮੈਂ ਕਿਸੇ ਦੀ ਮਦਦ ਕਰ ਦਿੱਤੀ, ਬਸ ਇੱਕ ਦੋ ਕੰਮਾਂ ਨੂੰ ਲੈ ਕੇ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਇੱਕ ਸੱਜਣ ਮੈਨੂੰ ਮਿਲਿਆ ਅਤੇ ਉਹ ਕਿਸੇ ਇੰਡੀਆ ਦੀ ਗੱਲ ਹੈ, ਕਿਸੇ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਸੀ। ਇਹ ਸੰਨ 2006-07 ਦੀ ਗੱਲ ਹੋਵੇਗੀ, ਪੁਰਾਣੀ ਗੱਲ ਹੈ। ਉਸ ਵੇਲੇ 3 ਕਰੋੜ ਰੁਪਈਆ ਕਾਫੀ ਵੱਡੀ ਅਮਾਊਂਟ ਸੀ, ਅੱਜ ਵੀ ਵੱਡੀ ਹੋਏ ਵੈਸੇ ਤਾਂ। ਤੇ ਉਹ ਆਪਣੀ ਇੰਟਰੋਡਕਸ਼ਨ ਮੈਨੂੰ ਦੇਵੇ, ਇੰਟਰੋਡਕਸ਼ਨ ਦੇਵੇ ਜੀ, ਕਹਿੰਦਾ ਮੇਰੇ ਹੱਥੀਂ ਸਾਡੇ ਪਿੰਡ ਦੇ ਗੁਰਦੁਆਰੇ ਤੇ 3 ਕਰੋੜ ਰੁਪਈਆ ਲਾਇਆ ਅਸੀਂ। ਮੈਂ ਸਮਝਿਆ ਵੀ ਸ਼ਾਇਦ ਸੇਵਾ ਕੀਤੀ ਹੋਣੀ ਹੈ। ਮੈਂ ਕਿਹਾ ਜੀ ਤੁਸੀਂ ਸੇਵਾ ਕੀਤੀ ਹੈ? ਨਹੀਂ ਨਹੀਂ ਨਹੀਂ, ਸੇਵਾ ਨਹੀਂ, ਪੈਸਾ ਤੇ ਸੰਗਤ ਦਾ ਹੀ ਸੀ, ਪਰ ਲਾਇਆ ਮੇਰੇ ਹੱਥੀਂ ਗਿਆ ਹੈ, ਹੱਦ ਹੋ ਗਈ ਹੈ। ਮਾਇਆ ਕਿਸੇ ਦੀ ਦੇਣ ਵਾਲਾ ਕੋਈ, ਸੇਵਾ ਕਰਨ ਵਾਲਾ ਕੋਈ, ਕਹਿੰਦਾ ਮੇਰੇ ਹੱਥਾਂ 'ਚ ਹੀ ਲੰਘ ਗਿਆ ਤੇ ਮੈਂ ਹੀ ਵੱਡਾ ਸੇਵਾਦਾਰ ਹਾਂ। ਬੜੇ ਲੋਕ ਮਿਲਣਗੇ ਐਸੇ, ਅਲੱਗ ਅਲੱਗ ਖੇਤਰਾਂ ਵਿੱਚ ਮਿਲ ਜਾਣਗੇ। ਸੋ ਆਮ ਤੌਰ ਤੇ ਚੰਗਾ ਕੰਮ ਤੇ ਸ਼ਾਇਦ ਹੀ ਕਦੇ ਹੁੰਦਾ, ਬੁਰੇ ਜ਼ਿਆਦਾ ਹੁੰਦੇ ਨੇ। ਜ਼ਿਆਦਾਤਰ ਸਾਡਾ ਜਿਹੜਾ ਬੈਲੈਂਸ ਹੈ ਉਹ ਡੈਬਿਟ ਹੀ ਚੱਲਦਾ ਹੈ। ਇਹਨੂੰ ਬਾਕੀ ਕਿਹਾ ਜਾਂਦਾ ਆਪਣੇ ਸ਼ਬਦਾਂ ਵਿੱਚ, ਬੈਲੈਂਸ ਸਾਡੇ ਮਲੀਮਾਂ ਦੀ ਬੋਲੀ ਵਿੱਚ ਬਾਕੀ ਕਹਿੰਦੇ ਨੇ। ਤੇ ਸਤਿਗੁਰੂ ਕਹਿੰਦੇ ਪਾਪਾਂ ਦੀ ਬਾਕੀ ਜਿਹੜੀ ਹੈ, ਪਾਪਾਂ ਦਾ ਬੈਲੈਂਸ ਹੈ, ਇਹ ਛੁੱਟ ਜਾਵੇਗਾ, ਤੇਰਾ ਖਤਮ ਹੋ ਜਾਵੇਗਾ, ਲੇਖਾ ਹੀ ਨਿਬੜ ਜਾਵੇਗਾ, ਤੂੰ ਬੰਦਗੀ ਦੇ ਰਾਹ ਤੇ ਤੁਰਿਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਅੱਗੇ ਕੀ ਕਿਰਪਾ ਕਰਦੇ ਨੇ, ਕਹਿੰਦੇ ਰਣ ਦਰ ਗਹ ਤੋ ਸੀਜਹ ਭਾਈ, ਜੋ ਗੁਰਮੁਖ ਰਾਮ ਨਾਮ ਲਿਵਲਾਈ। ਜਦੋਂ ਗੁਰੂ ਦੇ ਮੁਖ ਤੋਂ ਬਖਸ਼ਿਆ ਹੋਇਆ ਉਪਦੇਸ਼ ਲੈ ਕੇ ਰਾਮ ਨਾਮ ਜਪਦਿਆਂ ਜਪਦਿਆਂ ਤੇਰੀ ਲਿਵ ਟਿਕਣੀ ਸ਼ੁਰੂ ਹੋ ਗਈ, ਅੰਦਰੋਂ ਟਕਾ ਆਉਣਾ ਸ਼ੁਰੂ ਹੋ ਗਿਆ, ਸੁਰਤ ਲੱਗਣੀ ਸ਼ੁਰੂ ਹੋ ਗਈ ਨਾ, ਸਮਝ ਲੈ ਰਣ ਦਰਗ ਹੈ। ਜੋ ਮੈਦਾਨ ਹੈ ਤੇਰਾ ਰੂਹਾਨੀ ਮੈਦਾਨ, ਧਰਮ ਦੀ ਦੁਨੀਆਂ ਦਾ ਮੈਦਾਨ, ਉਹ ਤੂੰ ਫਤਿਹ ਕਰ ਲੈਣਾ ਹੈ, ਭਾਵ ਵਾਹਿਗੁਰੂ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਣਾ ਹੈ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਜਪਦਿਆਂ ਜਪਦਿਆਂ ਕਮਾਉਂਦਿਆਂ ਕਮਾਉਂਦਿਆਂ ਤੇਰੇ ਵਿਸ਼ੇ ਵਿਕਾਰਾਂ ਨੇ ਕਮਜ਼ੋਰ ਹੋਣਾ ਸ਼ੁਰੂ ਹੋਣਾ ਹੈ।
ਉਹਨਾਂ ਨੂੰ ਖੁਰਾਕ ਮਿਲਣੀ ਬੰਦ ਹੋ ਗਈ ਨਾ। ਸਤਸੰਗੀ ਪੁਰਸ਼ ਹੈ, ਗੁਰਦੁਆਰੇ ਆਉਣਾ, ਨਿਤਨੇਮ ਕਰਨਾ, ਸੱਚੀ ਸੁੱਚੀ ਕਿਰਤ ਕਰਨੀ, ਬਕਾਰਾਂ ਨੂੰ ਤੇ ਸਮਾਂ ਹੀ ਨਹੀਂ ਮਿਲਿਆ, ਪੱਬ ਕਲੱਬ ਛੁੱਟ ਚੁੱਕੇ ਨੇ। ਸੋ ਉਧਰਲੀ ਖੁਰਾਕ ਬੰਦ ਹੋ ਗਈ ਵਿਸ਼ੇ ਬਕਾਰਾਂ ਦੀ, ਹੁਣ ਖੁਰਾਕ ਹੋ ਗਈ ਬੰਦ, ਕਮਜ਼ੋਰ ਪੈਣਾ ਸ਼ੁਰੂ ਹੋ ਗਏ ਨਾ, ਕਿੰਨਾ ਕੁ ਚਿਰ ਬਿਨਾਂ ਖੁਰਾਕ ਤੇ ਜਿਉਣਗੇ। ਦੂਜੇ ਪਾਸੇ ਰੂਹ ਨੂੰ ਖੁਰਾਕ ਮਿਲਣੀ ਸ਼ੁਰੂ ਹੋ ਗਈ ਪਰਮੇਸ਼ਰ ਦੇ ਨਾਮ ਦੀ, ਆਤਮਕ ਤੌਰ ਤੇ ਬੰਦਾ ਸਟਰੋਂਗ ਹੋਣਾ ਸ਼ੁਰੂ ਹੋ ਗਿਆ। ਅੰਦਰੋਂ ਸਟਰੋਂਗ ਬੰਦੇ ਜਿਹੜੇ ਹੋਏ ਨੇ ਉਹਨਾਂ ਨੇ ਵੱਡੇ ਮਾਰ ਕੇ ਮਾਰੇ ਨੇ। ਹਾਥੀ ਦੇ ਮੁਕਾਬਲੇ ਭਾਈ ਬਚਿੱਤਰ ਸਿੰਘ ਦਾ ਕੱਦ ਹੀ ਬਹੁਤ ਛੋਟਾ ਹੈ, 5 ਫੁੱਟੇ ਕੱਦ ਦੱਸਿਆ ਇਤਿਹਾਸ ਨੇ, ਉਮਰ ਵੀ ਅਜੇ ਘੱਟ ਸੀ, ਪਰ ਅੰਦਰੋਂ ਤਾਕਤ ਸੀ, ਗੁਰੂ ਦਾ ਭਰੋਸਾ ਸੀ, ਹਾਥੀ ਤੇ ਫਤਿਹ ਪਾਈ ਹੈ। ਜਦੋਂ ਬੰਦਾ ਅੰਦਰੋਂ ਸਟਰੋਂਗ ਹੋ ਗਿਆ ਨਾ, ਸੁਰਤ ਕਰਕੇ ਤਕੜਾ ਹੋ ਗਿਆ, ਫਿਰ ਬਾਹਰਲੀਆਂ ਤਾਕਤਾਂ ਆਪਣੇ ਆਪ ਕਮਜ਼ੋਰ ਸਾਬਤ ਹੋ ਜਾਂਦੀਆਂ। ਇੱਥੇ ਸਤਿਗੁਰੂ ਕਹਿੰਦੇ ਰਹਿਤ ਰਹਿਤ ਰਹਿ ਜਾਹੇ ਬਕਾਰਾ, ਰਹਿੰਦਿਆਂ ਰਹਿੰਦਿਆਂ ਕਮਜ਼ੋਰ, ਪੈਂਦਿਆਂ ਪੈਂਦਿਆਂ ਬਕਾਰ ਹੌਲੀ ਹੌਲੀ ਖਤਮ ਹੋ ਜਾਂਦੇ ਨੇ। ਗੁਰਪੂਰੇ ਕਹਿ ਸ਼ਬਦ ਅਪਾਰਾ, ਅਪਾਰ ਵਾਹਿਗੁਰੂ ਦੇ ਸ਼ਬਦ ਰਾਹੀਂ ਕਮਾਈ ਕਰਕੇ ਇਹ ਪ੍ਰਾਪਤੀ ਹੁੰਦੀ ਹੈ। ਰਤੇ ਰੰਗ ਨਾਮ ਰਸ ਮਾਤੇ, ਰਤ ਰਤਣਾ, ਰਤਣਾ ਕੀ ਹੁੰਦਾ, ਜਿਵੇਂ ਕੱਪੜੇ ਤੇ ਰੰਗ ਡੁੱਲ ਗਿਆ ਜਾਂ ਰੰਗ ਵਿੱਚ ਪਾ ਦਿੱਤਾ, ਉਹ ਰੱਤਿਆ ਗਿਆ ਰੰਗ ਵਿੱਚ, ਐਸੇ ਤਰ੍ਹਾਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਣਾ। ਰੱਤਿਆ ਹੋਇਆਂ ਦੀ ਇੱਕ ਨਿਸ਼ਾਨੀ ਦੱਸੀ ਹੈ 12 ਤੇ ਵਧੀਕ ਵਿੱਚ ਸਤਿਗੁਰਾਂ ਨੇ, ਰੱਤੇ ਸਹੀ ਜੇ ਮੁੱਖ ਨਾ ਮੁੜਾਨਾ, ਜਿਨੀ ਸੰਜਾਤਾ ਸਾਈਂ। ਜਿਹੜੇ ਗੁਰੂ ਤੋਂ ਕਦੇ ਵੀ ਬੇਮੁੱਖ ਨਹੀਂ ਹੁੰਦੇ, ਕਦੇ ਪਾਸਾ ਨਹੀਂ ਵੱਟਦੇ, ਟਲਦੇ ਨਹੀਂ ਕਿਸੇ ਗੱਲ ਦੇ ਵਿੱਚ, ਉਹ ਰੱਤੇ ਹੋਏ ਹਨ। ਇਹ ਰੱਤੇ ਹੋਏ ਦੀ ਪਹਿਚਾਣ ਹੈ, ਆਇਡੈਂਟੀ ਹੈ। ਤੇ ਇੱਥੇ ਸਤਿਗੁਰੂ ਕਹਿੰਦੇ ਜਿਹੜੇ ਰੱਤ ਗਏ ਨਾ, ਰਾਤੇ ਰੰਗ ਨਾਮ ਰਸ ਮਾਤੇ, ਫਿਰ ਨਾਮ ਰਸ ਪ੍ਰਾਪਤ ਹੋਇਆ, ਅੰਦਰਲੇ ਰਸ ਵਿੱਚ ਮਸਤ ਹੋ ਗਏ, ਅੰਦਰਲੀ ਮਸਤੀ ਅੰਦਰਲੀ ਖੁਮਾਰੀ ਚੜ੍ਹ ਗਈ ਹੈ, ਦੁਨੀਆਂ ਦੇ ਨਸ਼ੇ ਨੁਸ਼ੇ ਤੇ ਬੜੇ ਦੂਰ ਰਹਿ ਗਏ, ਅੰਦਰਲਾ ਆਨੰਦ ਹੀ ਇੰਨਾ ਵੱਧ ਗਿਆ ਹੈ। ਨਾਨਕ ਹਰ ਗੁਰ ਕੀਨੀ ਦਾਤੇ, ਪਰਮੇਸ਼ਰ ਸਰੂਪ ਗੁਰੂ ਨੇ ਇਹ ਦਾਤ ਫਿਰ ਉਹਨਾਂ ਗੁਰਮੁਖਾਂ ਨੂੰ ਬਖਸ਼ੀ ਹੈ, ਅੰਦਰਲਾ ਰੰਗ ਉਹਨਾਂ ਨੂੰ ਚਾੜ ਦਿੱਤਾ ਹੈ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਣੈ ਆਪਣਾ ਆਪ ਜਿੱਤ ਲਵੇ, ਸਗਲ ਵਸਤਾ ਕਹਿ ਸਾਰੇ ਉਹਨਾਂ ਦੇ ਵਸ ਵਿੱਚ ਆ ਜਾਂਦੇ ਨੇ। ਕਿਹੜੇ? ਜਾ ਕਾ ਸਤਿਗੁਰ ਪੂਰਾ, ਗੁਰੂ ਪੂਰਾ ਹੋਵੇ, ਪੂਰਨ ਗੁਰੂ ਦੇ ਲੜ ਲੱਗੀਏ, ਸਤਿਗੁਰਾਂ ਦੀ ਬਖਸ਼ੀ ਰਹਿਤ ਵਿੱਚ ਆਈਏ, ਅੰਮ੍ਰਿਤਧਾਰੀ ਹੋਈਏ ਗੁਰਮੁਖ ਪਿਆਰਿਓ, ਸਤਿਗੁਰੂ ਕਿਰਪਾ ਕਰਨਗੇ, ਸਾਡੀਆਂ ਵੀ ਝੋਲੀਆਂ ਭਰਨਗੇ। ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਆਪ ਸਾਰੀਆਂ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰ ਤਾ ਪਾਇਆ ਸਹਿਜ ਸੇਤੀ।

सया कह नानक सच्चे साहिब साचा नाम मेरा साच नाम आधार मेरा।

0: ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣ। ਅਰਦਾਸ ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਲੜੀਵਾਰ ਸ਼ਬਦ ਦੀ ਵਿਚਾਰ, ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ, ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ तिल फुल भेटा अपने दर ते प्रवान करनी सब नू अपने दरों घरों नाम दी दात गुर सिखा वाला जीवन चढ़दियां कला बख्शिश करके करतार्थ करना संगतां दे सिर ते मेहर भरिया हथ रख के घरां विच सुख शांति वरतौनी आपस विच प्रेम इतफाक दी दात बख्शनी किरत कमाइयां विच बरकतां पौनियां कारोबारां विच वाधे बख्शिश करने शरीरक तौर ते तंदुरुस्तियां बख्शिश करदिया होया अपने दर घर दे नाल आप जी ने जोड़ी रखना आप जी दे चरणा च अरदास बेनती है महाराज गुरीन सिंह छीना तथा समुचे ही परिवार वालों परिवार की सुख शांति चढ़दी कला देह अरोगता लई अरदास बेनती है अते आप जी दे दर ते देगां दी सेवा करवा रहे हन महाराज इसे तरह मनप्रीत कौर पेपरां दे विच महाराज सफलताई मिले आप जी दे चरणा च जिन्हां जिन्हां भावनावां नूं लै के अरदास बेनती करवा रहे हन कृपा करनी महाराज जो मांगै ठाकुर अपने ते सोई सोई देवै दे महावाकां अनुसार सेवक परिवारां दीआं झोलियां भर के निवाजना आप जी दी पवित्र हजूरी अंदर पंचामृत श्री कड़ाह प्रसाद जी दी देख सजा के हाजिर है आप जी दे दर प्रवान होवे दर परवानिया होया प्रसाद संगत विच वरतौण दी आग्या बख्शो पवित्र हुक्मनामे दी दात बख्शो हुक्मनामे ते चलण दी समर्था बख्शो उपरंत दिन दे दीवान सजाउण दी आग्या बख्शो जी सही प्यारे मेल जिन्हां मिलिया तेरा नाम चेतावे नानक नाम चढ़दी कला तेरे भाणे सरबत दा वाहिगुरु जी का खालसा वाहिगुरु जी के दोहरा आग्या भई अकाल की सब सिखन को हुक्म है गुरु ग्रंथ जी मान्यो जो प्रभ को मिले ओ चाहे

ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਕਰਮਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਚਾਉ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਸੁਕਾਹੋ ਟਲ ਗੁਰ ਸੇਵੀਐ ਅਹਿਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨੰ ਦੁੱਖ ਹਰਨੰ ਊਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਦਇਆ ਕਰਨੰ ਦੁੱਖ ਹਰਨੰ ਊਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਭਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਹਿ ਦਹਿਆਲ ਨਾ ਵਿਆਪੈ ਮਾਇਆ ਕੋਟ ਅੱਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ, ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਪਰਿਕਰਮਾ ਕਰਨੀਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਚਾਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ।

ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਾਂਜੀ ਮੱਥਾ ਟੇਕ ਲਓ ਬੇਟੇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸ਼ਹੀਦ ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਯੋਟਿਆਂ ਦੀ ਯੋਟ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾ ਲੜਕਾ ਭਾਈ ਗੌਰਵ ਸਿੰਘ ਸੰਧੂ, ਪਿਤਾ ਸਰਦਾਰ ਲਖਵੀਰ ਸਿੰਘ ਸੰਧੂ ਅਤੇ ਮਾਤਾ ਪਰਮਜੀਤ ਕੌਰ ਜੀ ਸੰਧੂ, ਲੜਕੀ ਬੀਬਾ ਮਲਿਕਾ ਸੂਦ, ਸਪੁੱਤਰੀ ਅਮਨ ਸੂਦ ਅਤੇ ਮਾਤਾ ਸੁਨੀਤਾ ਸੂਦ ਸੱਚੇ ਪਾਤਸ਼ਾਹ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਨੇ। ਸਮੇਂ ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ। ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪੜਦੇ ਟੱਕਣੇ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਅਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਭਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਖੰਭ ਵੀ ਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੈ ਲਾਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸਿਰ ਸਿਆਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਦ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੁਦ ਬਿਨ ਦੂਜਾ ਨਾਹੀ ਕੋਏ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਨੰਦ ਕਾਰਜ ਸੰਪੂਰਨ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਪਰਿਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣ, ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਇਸੇ ਤਰ੍ਹਾਂ ਬਣੀ ਰਹੇ। ਹੁਣ ਇੱਥੇ ਹੀ ਸਾਰੀ ਸਮਾਪਤੀ ਹੈ, ਕੜਾ ਪ੍ਰਸ਼ਾਦੀ ਦੇਗ ਵਰਤੇਗੀ, ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਤੁਸੀਂ ਟੈਂਟ ਦੇ ਵਿੱਚ ਹੀ ਸ਼ਗਨ ਪਾਉਣਾ ਹੈ, ਉੱਥੇ ਹੀ ਲੰਗਰ ਛਕਣਾ ਹੈ ਅਤੇ ਆਨੰਦ ਕਾਰਜ ਦੇ ਸਮਾਗਮਾਂ ਦੀ ਇੱਥੇ ਸਾਰੀ ਸਮਾਪਤੀ ਹੈ ਜੀ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਜ਼ਰੂਰੀ ਹੈ ਕਿ ਆਪਾਂ ਨੇ ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਸਾਰਿਆਂ ਨੇ ਸਤਿਕਾਰ ਕਰਨਾ ਹੈ, ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ, ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਆਓ ਬੜੇ ਪਿਆਰ ਦੇ ਨਾਲ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜੱਥੇ ਪਾਸੋਂ 2:30 ਵਜੇ ਤੱਕ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਤੀਰ ਤੇ ਕਮਾਣ ਸਾਰੇ ਹੈਕ ਵਿੱਚ ਤੀਰਾ ਵਾਂਗੂ ਵੱਜਿਆ ਗੋਬਿੰਦ ਸਿੰਘ ਰਜੇ ਉਹਦੀ ਮਿਹਰ ਨਾਲ ਮੰਗਤੇ ਹਜ਼ਾਰ ਲੱਖਾਂ ਪ੍ਰੇਮ ਤੇ ਪ੍ਰੀਤ ਨਾਲ ਰਜਿਆ ਗੋਬਿੰਦ ਸਿੰਘ ਰਹਿਆ ਨਾ ਕੋਈ ਉਸਦੇ ਮੁਕਾਬਲੇ ਮੈਦਾਨ ਵਿੱਚ ਆ ਬੱਦਲਾਂ ਦੇ ਵਾਂਗੂ ਜਦੋਂ ਗੱਜਿਆ ਗੋਬਿੰਦ ਸਿੰਘ ਸਿੰਘ ਨਾਮ ਸ਼ੇਰਦਾ ਤਾਈਓ ਸਿੰਘ ਜੰਗ ਦੇ ਮੈਦਾਨ ਵਿੱਚ ਰੋਹਬ ਨਾਲ ਗੱਜੇ ਨੇ ਗੋਰੇ ਕਾਲੇ ਭੂਰੇ ਮਗਲਾਨੀ ਤੇ ਹੈਰਾਨੀ ਸਾਰੇ ਖਾਲਸੇ ਦੇ ਸਾਹਮਣੇ ਮੈਦਾਨ ਛੱਡ ਭੱਜੇ ਨੇ। ਆਓ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਸੀ ਚੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਘਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਾਨਣਾ ਵਿਆਪੈ। ਵੱਡੇ ਭਾਗ ਬਣੇ ਆ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ। ਕਹਿੰਦੇ ਵੱਡਿਆਂ ਭਾਗਾਂ ਨਾਲ ਆਇਆ ਜਾਂਦਾ ਸਿਮਰਨ ਸੇਵਾ ਵੱਡਿਆਂ ਭਾਗਾਂ ਨਾਲ ਮਿਲਦੀ ਹੈ
1: ਜੀ ਬਾਈ।
0: ਗੁਰੂ ਨੂੰ ਚੇਤੇ ਕੀਤਿਆਂ ਯਾਦ ਕੀਤੀਆਂ ਗੁਰੂ ਦੇ ਦਰ ਘਰ ਦੀਆਂ ਸੇਵਾਵਾਂ ਕੀਤੀਆਂ ਕਰੋੜਾਂ ਅਪਰਾਧ ਮਿਟ ਜਾਂਦੇ ਆ। ਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਜਦੋਂ ਮਨ ਰੰਗਿਆ ਜਾਵੇ ਉਦੋਂ ਫਿਰ ਸੋਗ ਹਰਖ ਦੁੱਖ ਕਲੇਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇੜੇ ਨਹੀਂ ਪਾਉਂਦੇ
1: ਜੀ।
0: ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਕਹਿੰਦੇ ਆ ਚਰਨ ਕਮਲ ਜਾਕਾ ਮਨ ਰਾਪੈ, ਰਾਪੇ ਤੋਂ ਭਾਵ ਹੁੰਦਾ ਰੰਗਿਆ ਜਾਣਾ
1: ਜੀ ਬਾਈ ਜੀ।
0: ਜਦੋਂ ਅਸੀਂ ਗੁਰੂ ਦੀ ਗੋਦ ਚ ਬਹਿੰਦੇ ਆ ਤੇ ਸਾਡਾ ਇੱਕੋ ਮਕਸਦ ਹੁੰਦਾ ਵੀ ਇਹ ਕੋਰੇ ਦਿਲ ਨੂੰ ਕੋਰੇ ਮਨ ਨੂੰ ਗੁਰੂ ਦਾ ਨਾਮ ਗੁਰੂ ਦੇ ਨਾਮ ਦਾ ਰੰਗ ਚੜ ਜਾਵੇ
1: ਜੀ।
0: ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਲਾਲ ਰੰਗ ਤਸਕੋ ਲੱਗਾ ਜਿਸ ਕੇ ਵਡਭਾਗਾ ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ। ਮੇਰੇ ਮਨ ਪ੍ਰੇਮ ਲੱਗੂ ਹਰ ਤੀਰ ਮੇਰੇ ਸਤਿਗੁਰ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਤੁਮ ਦਾਤੇ ਠਾਕਰ ਪ੍ਰਤ ਪਾਲਕ ਨਾਇਕ ਖਾਸਮ ਹਮਾਰੇ ਨਹਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ
1: ਧਾਰੇ।
0: ਅਸੀਂ ਉਹਦੇ ਬੱਚੇ ਆ, ਉਹ ਸਾਡਾ ਦਾਤਾ, ਉਹ ਸਾਡਾ ਮਾਤਾ ਪਿਤਾ, ਉਹ ਸਾਡਾ ਸਾਹਿਬ ਆ, ਉਹ ਠਾਕਰ ਆ, ਉਹ ਪਰਬਤਕਾਰ, ਉਹ ਅੰਤਰਜਾਮੀ ਆ, ਉਹ ਵਾਹਿਗੁਰੂ, ਉਹ ਸਤਨਾਮ, ਉਹ ਸਤ ਕਰਤਾਰ ਹੈ ਜਿਹਦੀ ਗੋਦ ਵਿੱਚ ਆਇਆ ਸਾਡੀਆਂ ਖਾਲੀ ਝੋਲੀਆਂ ਭਰ ਜਾਂਦੀਆਂ, ਜਿਹਦੀ ਗੋਦ ਵਿੱਚ ਆਇਆ ਸੁੱਖ ਮਿਲਦੇ ਆ। ਤੁਮਰੀ ਕਿਰਪਾ ਮੈਂ ਸੁੱਖ ਘਨੇਰੇ ਇੱਕ ਨੀ ਘਨੇਰੇ ਸੁੱਖਾਂ ਦੀਆਂ ਮਹਾਰਾਜ ਨੇ ਦਾਤਾਂ ਦੀ ਗੱਲ ਕੀਤੀ ਹੈ। ਆਓ ਗੁਰ ਇਤਿਹਾਸ ਦੀ ਲੜੀ ਦੇ ਵਿੱਚੋਂ ਰਹਿੰਦੇ ਹੋ ਇਤਿਹਾਸ ਦੀ ਸੇਵਾ ਨਿਭਾਉਣ ਦਾ ਯਤਨ ਕਰੀਏ, ਗੁਰੂ ਸਾਹਿਬ ਜੀ ਕਿਰਪਾ ਕਰਨਗੇ। ਕਿਉਂਕਿ ਗੁਰੂ ਵਡਿਆਈ ਕਰਾਉਣ ਵਾਲਾ ਵੀ ਆਪ ਆ ਤੇ ਗੁਰੂ ਦੀ ਵਡਿਆਈ ਸੁਣਾਉਣ ਵਾਲਾ ਵੀ ਆਪ ਹੀ ਆਓ
1: ਜੀ।
0: ਜਦੋਂ ਰਹਿਮਤਾਂ ਕਰ ਦੇਵੇ ਉਦੋਂ ਬੰਦਾ ਵਡਿਆਈ ਕਰਦਾ ਤੇ ਸੁਣਦਾ ਹੈ, ਇਹ ਵਡਿਆਈ ਗੁਰੂ ਦੀ ਸਾਡੀ ਫਿਰ ਭਗਤੀ ਬਣ ਜਾਂਦੀ ਹੈ। ਆਪਾਂ ਇਤਿਹਾਸ ਦੀ ਲੜੀ ਨੂੰ ਆਰੰਭ ਕੀਤਾ ਹੈ ਤੇ ਇਹ ਕਹਿ ਕੇ ਗਏ ਆ ਵੀ ਔਰੰਗਜ਼ੇਬ ਬਾਦਸ਼ਾਹ ਨੇ 22 ਧਾਰ ਦੇ ਰਾਜਿਆਂ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਤੋਂ ਪ੍ਰਭਾਵਿਤ ਹੋ ਕੇ ਇੱਕ ਸਭਾ ਸਦੀ ਹੈ ਤੇ ਉਸ ਸਭਾ ਦੇ ਵਿੱਚ ਆਪਣੇ ਬੜੇ ਅਣਖੀਲੇ ਯੋਧੇ ਸੱਦੇ ਹੈ। ਮੀਟਿੰਗ ਬੁਲਾਈ ਗਈ ਤੇ ਇਸ ਮੀਟਿੰਗ ਦੇ ਵਿੱਚ ਇੱਕ ਸੈਦ ਖਾਂ ਨੌਜਵਾਨ ਮੁੰਡਾ ਜਿਹੜਾ ਚੜ੍ਹਦੀ ਜਵਾਨੀ ਦੇ ਵਿੱਚ ਥੋੜੀ ਉਮਰ ਆ, ਇਤਿਹਾਸਕਾਰਾਂ ਨੇ ਕਈਆਂ ਨੇ 18-20 ਦੇ ਨੇੜੇ ਲਿਖੀ ਹੈ ਤੇ ਕਈਆਂ ਨੇ 22-23 ਸਾਲ ਦੀ ਗੱਲ ਕੀਤੀ ਇਹਦੀ ਉਮਰ ਦੀ
1: ਜੀ ਬਾਈ।
0: ਇਹ ਆਪਣੇ ਆਪ ਨੂੰ ਬੜਾ ਵੱਡਾ ਜਰਨੈਲ ਖਵਾਉਂਦਾ ਤੇ ਨਵੀਂ ਉਮਰ ਆ, ਮਨ ਦੇ ਵਿੱਚ ਜੰਗ ਦਾ ਬੜਾ ਚਾਏ ਤੇ ਇਹ ਵੀ ਚਾਏ ਵੀ ਮੈਂ ਸਟਾਰ ਬਣ ਜੂ, ਮੇਰੇ ਸਟਾਰ ਲੱਗ ਜਾਣਗੇ, ਮੈਂ ਬਾਦਸ਼ਾਹ ਜੀ ਨਜ਼ਰ ਦੇ ਵਿੱਚ ਸਾਰੇ ਸੂਰਮਿਆਂ ਤੋਂ ਅੱਗੇ ਆ ਜਾਊਂਗਾ। ਪਰ ਇਹ ਜਾਣਦਾ ਵੀ ਹੈ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੋਂ ਵੱਡੇ ਵੱਡੇ ਸੂਰਮਿਆਂ ਨੇ ਨੀਵੀਆਂ ਪਾਲੀਆਂ ਉਹਨੂੰ ਜਿੱਤਣਾ ਬੜਾ ਔਖਾ, ਪਰ ਮਨ ਨੂੰ ਦਿਲਾਸੇ ਦਿੰਦਾ ਮਨਾ ਕਿਤੇ ਕਿੰਨੀ ਕੁ ਫੌਜ ਹੋਣੀ ਆ ਗੁਰੂ ਕੋਲੇ। ਮੈਂ ਤਾਂ ਸੁਣਿਆ ਹੈ ਉਹਨੇ ਨਿੱਕੇ ਸੁੱਕੇ ਛੋਟੇ ਮੋਟੇ ਦਬਲੇ ਕੁਚੜੇ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਉਹੀ ਇਕੱਠੇ ਕੀਤੇ ਆ। ਮੈਂ ਸੁਣਿਆ ਉਹ ਗੁਰੂ ਗੋਬਿੰਦ ਸਿੰਘ ਨੇ ਆਮ ਹੀ ਫੌਜ ਤਿਆਰ ਕੀਤੀ ਹੈ, ਤੇ ਜਿਹੜੇ ਆਮ ਬੰਦੇ ਹੁੰਦੇ ਆ ਉਹ ਕਿਵੇਂ ਜੰਗ ਕਰ ਸਕਦੇ ਆ। ਆਪਦੇ ਆਪ ਨੂੰ ਦਿਲਾਸੇ ਦਿੰਦਾ ਹੈ ਵੀ ਅਸੀਂ ਮੁੱਢ ਕਦੀਮ ਤੋਂ ਜੰਗ ਕਰਨ ਵਾਲੇ, ਫੌਜਾਂ ਚ ਰਹਿਣ ਵਾਲੇ, ਅਸੀਂ ਫੌਜੀ ਤੇ ਸੂਰਮੇ ਅਖਵਾਉਣ ਵਾਲੇ, ਮੁੱਢ ਕਦੀਮ ਤੋਂ ਹੀ ਸਾਡਾ ਜਿਹੜਾ ਕੰਮ ਹੈ ਤੇਗਾਂ ਤੇ ਤਲਵਾਰਾਂ ਚੁੱਕਣੀਆਂ, ਤੇ ਮੇਰੇ ਮੂਹਰੇ ਕਿਹੜਾ ਅਟਕ ਜੂਗਾ। ਇਹ ਸੋਚਦਾ ਕਹਿੰਦਾ ਵੀ ਮੈਂ ਆਨੰਦਪੁਰੀ ਨੂੰ ਢਾ ਕੇ ਹਲ ਵਾਹਾਂਗਾ, ਉਹਦੇ ਤੇ ਮੈਂ ਤੀਲਾ ਤੀਲਾ ਕਰ ਦੇਵਾਂਗਾ, ਤੇ ਤੀਲਾ ਤੀਲਾ ਕਰਨ ਵਾਲੇ ਆਪ ਤੀਲਾ ਤੀਲਾ ਹੋ ਕੇ ਉੱਡ ਗਏ। ਆਨੰਦਪੁਰੀ ਅੱਜ ਵੀ ਵਸਦੀ ਹੈ, ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਆਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਬਸੇਰਾ ਏ, ਖਾਲਸੇ ਦਾ ਕਿਲੇ ਉੱਤੇ ਝੂਲਦਾ ਫਰੇਰਾ ਏ, ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ, ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ, ਸੰਗਤਾਂ ਦੇ ਵਿੱਚ ਏਡਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਏ ਨੂਰ ਦਾ, ਆ ਗੁਰਾਂ ਦੇ ਦੁਆਲੇ ਇੰਜ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ
1: ਤਾਰੇ ਨੇ।
0: ਉਹ ਆਨੰਦਪੁਰੀ ਜਿਹੜੀ ਬਾਜਾਂ ਵਾਲੇ ਪਾਤਸ਼ਾਹ ਨੇ ਵਸਾਈ, ਉਹਨੂੰ ਤੀਲਾ ਤੀਲਾ ਕਰਨ ਦਾ ਬਥੇਰਿਆਂ ਨੇ ਯਤਨ ਕੀਤਾ, ਸਿੱਖੀ ਦੇ ਦੀਵੇ ਨੂੰ ਫੁੱਕਾਂ ਬਥੇਰਿਆਂ ਨੇ ਮਾਰੀਆਂ, ਪਰ ਆਨੰਦਪੁਰੀ ਨੂੰ ਢਾਉਣ ਵਾਲੇ, ਸਿੱਖੀ ਦੇ ਦੀਵੇ ਨੂੰ ਬੁਝਾਉਣ ਵਾਲੇ ਆਪ ਇਸ ਧਰਤੀ ਤੋਂ ਬੁੱਝ ਕੇ ਨਾਮੋ ਨਿਸ਼ਾਨ ਨਹੀਂ ਰਿਹਾ। ਪਰ ਆਨੰਦਪੁਰ ਵਾਸੀ ਦੇ ਕੇਸਰੀ ਨਿਸ਼ਾਨ ਸਾਹਿਬ, ਆਨੰਦਪੁਰ ਸਾਹਿਬ ਤਾਂ ਝੂਲਣੇ ਹੀ ਝੂਲਣੇ, ਪੂਰੇ ਵਰਲਡ ਦੇ ਵਿੱਚ ਅੱਜ ਵੀ ਝੂਲਦੇ ਆ, ਅੱਜ ਵੀ ਨਾਂ ਲਿਆ ਜਾਂਦਾ ਮੇਰੇ ਪਾਤਸ਼ਾਹ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਦਾ। ਆਓ ਇਹ ਲੈ ਕੇ ਭਾਰੀਆਂ ਫੌਜਾਂ ਲੈ ਕੇ ਚੋਣਵੇਂ ਜਰਨੈਲ ਹੋ ਕੇ ਘੋੜਿਆਂ ਤੇ ਸਵਾਰ ਤੇ ਅਲੀ ਅਲੀ ਦੇ ਨਾਰੇ ਲਾਉਂਦੇ ਸਡੌਰੇ ਕੋਲੇ ਪਹੁੰਚੇ ਹੈ। ਇਹਨੇ ਕਿਹਾ ਮਣਾ, ਇਹਨੇ ਸੁਣਿਆ ਸੀ ਵੀ ਬੜਾ ਬੜੀ ਪੁਰਖ ਆ, ਉਹ ਬੜਾ ਪੀਰ ਪੁਰਖ ਹੈ, ਅੱਲਾ ਦੇ ਬੜਾ ਨੇੜੇ ਹੈ, ਅੱਲਾ ਖਦਾ ਉਹਦੀ ਗੱਲ ਸੁਣਦਾ ਹੈ। ਇੱਥੋਂ ਤੱਕ ਇਹਨੇ ਸੁਣਿਆ ਆਉਂਦੇ ਆਉਂਦੇ ਨੇ, ਤੇ ਉਹਨੂੰ ਲੋਕ ਖਦਾ ਵੀ ਕਹਿੰਦੇ ਹੈ, ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਏ। ਇਹ ਕਹਿੰਦਾ ਮੈਂ ਜੰਗ ਤਾਂ ਜਾਣਾ ਹੀ ਜਾਣਾ, ਤੇ ਜਿੱਤਣਾ ਵੀ ਮੈਂ ਆਪਦੇ ਲਈ ਦੁਆ ਕਰਵਾ ਲਵਾਂ, ਦੁਆ ਤੋਂ ਭਾਵ ਅਰਦਾਸ। ਕਹਿੰਦਾ ਕੋਈ ਪੀਰ ਫਕੀਰ ਮਿਲ ਜਾਵੇ, ਤੇ ਮੈਂ ਉਹ ਪੀਰ ਫਕੀਰ ਕੋਲੇ ਜਾਵਾਂ ਜਿਹੜਾ ਮੇਰੇ ਲਈ ਜੰਗ ਦੀ ਦੁਆ ਕਰੇ, ਜਿੱਤ ਦੀ ਦੁਆ ਕਰੇ। ਇਹਦੇ ਮਨ ਦੇ ਵਿੱਚ ਇੱਕ ਹੋਰ ਗੱਲ ਆਉਂਦੀ, ਕਹਿੰਦਾ ਮਣਾ ਇਹ ਜੰਗ ਦਾ ਮੈਦਾਨ ਤਿਲਕਣਬਾਜ਼ੀ ਹੁੰਦੀ ਹੈ, ਇੱਥੇ ਕਿਹੜਾ ਨਾਨਕੇ ਮਿਲਣ ਚੱਲਿਆ, ਇੱਥੇ ਕਿਹੜਾ ਭੂਆ ਦੇ ਘਰੋਂ ਮੁੜਿਆਉਣਾ, ਇੱਥੇ ਕਿਹੜਾ ਗਾਂ ਲੰਗਰ ਪਾਣੀ ਪ੍ਰਸ਼ਾਦਾ ਛੱਕ ਹੀ ਮੋੜ ਦੇਣਾ ਅਗਲੇ ਨੇ। ਇਹ ਤਿਲਕਣਬਾਜ਼ੀ ਹੈ ਜੰਗ ਦਾ ਮੈਦਾਨ, ਤੇ ਇੱਥੇ ਨੇੜੇ ਮੇਰੀ ਭੈਣ ਰਹਿੰਦੀ ਹੈ ਨਸੀਰਾ, ਤੇ ਅੰਮੀ ਜਾਈ ਨੂੰ ਮਿਲਿਆ ਵਾ, ਕੀ ਪਤਾ ਮੁੜ ਕੇ ਮਲਾਪ ਹੋਣੇ ਕਿ ਨਹੀਂ ਹੋਣੇ। ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ ਕੱਚ ਦਾ ਖਡਾਉਣਾ, ਪਤਾ ਨਹੀਂ ਕਦੋਂ ਟੁੱਟ ਜਾਣਾ। ਇਹ ਛਾਂ ਦੇ ਵਾਂਗੂ ਛਾਂ ਹੈ ਜ਼ਿੰਦਗੀ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ। ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ
1: ਜ਼ਿੰਦਗੀ।
0: ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ, ਸੁੱਤੇ ਪਿਆਣੇ ਫੇਰ ਅਸੀਂ ਉੱਠਣਾ ਨਹੀਂ, ਚਿੱਟੀ ਚਾਦਰ ਦੀ ਮਾਰਨੀ ਅਸੀਂ ਬੁੱਕਲ, ਤੁਰ ਪੈਣਾ ਏ ਕਿਸੇ ਤੋਂ ਪੁੱਛਣਾ ਨਹੀਂ, ਉਹ ਸਾਨੂੰ ਕਿਸੇ ਨੇ ਜਾਂਦਿਆਂ ਰੋਕਣਾ ਨਹੀਂ, ਤੇ ਅਸੀਂ ਕਿਸੇ ਦੇ ਰੋਕਿਆ ਰੁਕਣਾ ਨਹੀਂ। ਇਹਦੇ ਮਨ ਚ ਇਹ ਖਿਆਲ ਵੀ ਚੱਲ ਮਨਾ ਨਸੀਰਾਂ ਭੈਣ ਨੂੰ ਮਿਲਿਆ ਜੇ, ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਸਹਿਤ ਖਾਂ ਕਹਿੰਦਾ ਮਨਾ ਨਸੀਰਾਂ ਭੈਣ ਨੂੰ ਮਿਲਿਆ ਜੇ ਜਾ ਕੇ ਭੈਣ ਭਰਾਵਾਂ ਦਾ ਜਿਹੜਾ ਪਿਆਰ ਆ ਨਾ ਮੋਹ ਦੀਆਂ ਤੰਦਾਂ ਹੀ ਵੱਖਰੀਆਂ। ਬੇਸ਼ੱਕ ਅੱਜ ਸਾਡੇ ਰਿਸ਼ਤਿਆਂ ਦੇ ਵਿੱਚ ਫਰਕ ਬੜੇ ਪੈ ਗਏ ਆ, ਪੈਣੇ ਨਹੀਂ ਚਾਹੀਦੇ, ਕਿਉਂਕਿ ਰਿਸ਼ਤੇ ਵਾਰ ਵਾਰ ਨਹੀਂ ਬਣਦੇ। ਵਾਰ ਵਾਰ ਇੱਕ ਬਾਬਲ ਦੇ ਵਿਹੜੇ ਨਹੀਂ ਖੇਡਣਾ ਕਿਸੇ ਨੇ, ਤੇ ਵਾਰ ਵਾਰ ਇੱਕ ਮਾਂ ਦੀ ਕੁੱਖ ਚੋਂ ਜਨਮ ਨਹੀਂ ਲੈਣਾ। ਇਹ ਜ਼ਿੰਦਗੀ ਦੇ ਵਿੱਚ ਵੀ ਵਾਰ ਵਾਰ ਨਹੀਂ ਆਉਣਾ। ਮਾਂ ਪਿਓ ਭੈਣ ਭਰਾ ਪੁੱਤਰ ਧੀਆਂ ਪਤੀ ਪਤਨੀ ਇਹ ਸਾਰੇ ਸਾਡੇ ਸੰਯੋਗਾਂ ਦੇ ਰਿਸ਼ਤੇ ਨੇ। ਇਹ ਅਸੀਂ ਇੱਕ ਦੂਜੇ ਦਾ ਲੈਣ ਦੇਣ ਭੁਗਤਾਉਣ ਵਾਸਤੇ ਆਉਣੇ ਆ, ਇੱਕ ਦੂਜੇ ਨਾਲ ਪਤਾ ਨਹੀਂ ਕਦੋਂ ਦੇ ਅਸੀਂ ਤੁਰੇ ਆਉਣੇ ਆ। ਮਹਾਰਾਜ ਕਹਿੰਦੇ ਸੰਯੋਗ ਬਯੋਗ ਧੁਰੋਂ ਹੀ ਹੋਆ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਇਹਦੇ ਅਰਥ ਆਪਾਂ ਆਮ ਕਰਕੇ ਆਨੰਦ ਕਾਰਜਾਂ ਤੇ ਹੀ ਕਰਦੇ ਹਾਂ। ਇਸ ਪੰਕਤੀ ਨੂੰ ਅਸੀਂ ਇੱਥੋਂ ਤੱਕ ਹੀ ਮਹਾਰਾਜ ਦੇ ਵਚਨਾਂ ਨੂੰ ਸਮਝ ਲੈਂਦੇ ਹਾਂ ਵੀ ਇਹ ਸੁਭਾਗੀ ਜੋੜੀ ਲਈ ਹੈ। ਇਹ ਹਰ ਇੱਕ ਰਸਤੇ ਲਈ ਹੈ, ਜਿਹੜਾ ਹਰ ਇੱਕ ਰਸਤਾ ਜੁੜਿਆ ਸਾਡੇ ਨਾਲ, ਉਹ ਚਾਹੇ ਦੁਨਿਆਵੀ ਹੋਵੇ ਚੇ ਚਾਹੇ ਦਰਗਾਹੀ ਹੋਵੇ। ਦਰਗਾਹੀ ਰਸਤਾ ਇਹ ਰੱਬ ਦੇ ਨਾਲ ਸਾਡਾ, ਆ ਗੁਰੂ ਦੀ ਗੋਦ ਚ ਬੈਠੇ ਹਾਂ ਨਾ, ਸਾਨੂੰ ਮਿਲਾਇਆ ਏ ਜਿਨ੍ਹਾਂ ਧੁਰੇ ਪਿਆ ਸੰਯੋਗ। ਇਹ ਵੀ ਰੱਬ ਨਾਲ ਮਿਲਾਪ ਸਾਡਾ, ਉਹ ਧੁਰੋਂ ਲਿਖਿਆ ਹੋਇਆ ਦਰਗਾਹ ਚੋਂ ਤਾਂ ਆਉਣੇ ਇੱਥੇ, ਤਾਂ ਬੈਠੇ ਇੱਥੇ ਆ ਕੇ ਦਰਗਾਹ ਚੋਂ ਲਿਖਿਆ ਮਹਾਰਾਜ ਨੇ। ਤੇ ਜਿਹੜੇ ਦੁਨਿਆਵੀ ਰਸਤੇ ਹੈ ਉਹਨਾਂ ਨਾਲ ਵੀ ਸੰਯੋਗ ਸਾਡੇ ਦਰਗਾਹ ਚੋਂ ਲਿਖੇ ਹੋਏ ਹੈ ਮੇਰੇ ਪਾਤਸ਼ਾਹ ਨੇ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਪਰ ਇੱਕ ਗੱਲ ਜ਼ਰੂਰ ਆ ਵੀ ਅਸੀਂ ਇਕੱਲੇ ਦੁਨੀਆਂ ਦੇ ਰਸਤਿਆਂ ਵਿੱਚ ਹੀ ਵਿਚਰ ਕੇ ਰਹਿ ਗਏ। ਜਿਹੜਾ ਰੱਬ ਨਾਲ ਰਸਤਾ ਏ ਉਹਨੂੰ ਤੋੜੀ ਬੈਠੇ ਆ। ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸੋ ਤੋੜ, ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕਹਿੰਦੇ ਵੀ ਜਿਹੜਾ ਪੱਕਾ ਰਸਤਾ ਨਾ ਉਹ ਤਾਂ ਰੱਬ ਦੇ ਨਾਲ ਹੀ ਹੈ, ਉਹ ਤਾਂ ਉਸ ਅਕਾਲ ਪੁਰਖ ਦੇ ਨਾਲ ਹੀ ਹੈ। ਬਾਕੀ ਰਸਤੇ ਹਾਂ ਨਿਭਾਉਣੇ ਆ, ਨਿਭਾਉਣੇ ਚਾਹੀਦੇ ਆ। ਦੁੱਖਾਂ ਸੁੱਖਾਂ ਦੀ ਸਾਂਝ ਆ ਸਾਡੀ, ਦੁੱਖਾਂ ਸੁੱਖਾਂ ਦੇ ਵਿੱਚ ਖੜਨਾ ਚਾਹੀਦਾ ਇੱਕ ਦੂਜੇ ਭੈਣ ਭਰਾ ਰਿਸ਼ਤੇਦਾਰਾਂ ਦੇ ਤੇ। ਪਰ ਇਹ ਹੈ ਦੁਨੀਆਂਦਾਰੀ ਤੇ ਹੀ ਰਹਿ ਜਾਣੇ ਆ ਇਕੱਲੇ, ਇਹ ਰਿਸ਼ਤੇ ਨਾਤੇ ਦੁਨੀਆਂਦਾਰੀ ਤੇ ਹੈ। ਤੇ ਜਿਹੜਾ ਰੱਬ ਦਾ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦੱਸਣ। ਜਿਵੇਂ ਕੋਈ ਦੁੱਖ ਹੋਵੇ ਤੇ ਜਿਹੜਾ ਚੰਗਾ ਭੈਣ ਭਰਾ ਉਹ ਖੜਦਾ ਆ ਕੇ ਵਿੱਚ ਦੁੱਖ ਦੇ, ਹੈਲਪ ਕਰਦਾ ਸਾਡੀ, ਅਸੀਂ ਕਿਸੇ ਦੀ ਕਰਦੇ ਸਾਡੀ ਕੋਈ ਕਰਦਾ। ਤੇ ਮਹਾਰਾਜ ਕਹਿੰਦੇ ਜਿਵੇਂ ਦੁਨੀਆਂ ਚ ਤੈਨੂੰ ਰਿਸ਼ਤਿਆਂ ਦੀ ਦੁਨੀਆਂ ਚ ਲੋੜ ਆ ਨਾ ਤੈਨੂੰ ਦੁੱਖ ਸੁੱਖ ਦੇ ਸਮੇਂ, ਉਵੇਂ ਤੈਨੂੰ ਇੱਕ ਪੱਕੇ ਰਸਤੇ ਦੀ ਵੀ ਲੋੜ ਆ ਜਿਹੜਾ ਦਰਗਾਹ ਤੱਕ ਦਾ ਵੀ ਹੋਵੇ। ਕਿਉਂਕਿ ਦੁਨੀਆਂ ਕਾਕੀ ਮਾਤ ਪਿਤਾ ਕੋ ਕਾਕੋ ਕਵਣ ਪੁਰਖ ਕੋਈ ਜੋਈ, ਘੱਟ ਫੁੱਟੇ ਕੋਈ ਬਾਤ ਨਾ ਪੁੱਛੈ ਕਾਢੋ ਕੱਢ ਹੋਈ। ਇਹ ਦੁਨੀਆਂ ਦੇ ਰਸਤੇ ਸਾਡੇ ਮਜਬੂਰ ਹੋ ਜਾਂਦੇ ਆ, ਕਿਉਂਕਿ ਜਿੰਨਾ ਮਰਜ਼ੀ ਪਿਆਰ ਕਰਦੇ ਹੋਈਏ ਅਸੀਂ ਕਿਸੇ ਰਸਤੇ ਨੂੰ, ਪਰ ਉਹਨੂੰ ਵਾਪਸ ਨਹੀਂ ਲਿਆ ਸਕਦੇ। ਜਦੋਂ ਚਲਾ ਜਾਵੇ ਨਾ ਉਹ ਰੂਹਾਂ ਫਿਰ ਵਾਪਸ ਨਹੀਂ ਆਉਂਦੀਆਂ। ਜਦੋਂ ਜ਼ਿੰਦਗੀ ਦਾ ਪੜਾਅ ਖਤਮ ਹੋ ਜਾਵੇ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਡਾਕਟਰ ਕੋਲੇ ਲੈ ਜਾਈਏ, ਆਪਾਂ ਕਹਿੰਦੇ ਡਾਕਟਰ ਸਾਹਿਬ ਪੈਸਿਆਂ ਦੀ ਪਰਵਾਹ ਨਹੀਂ ਬੰਦਾ ਬਚਣਾ ਚਾਹੀਦਾ, ਪਰ ਉੱਥੇ ਡਾਕਟਰ ਵੀ ਹੱਥ ਬੰਨ ਦਿੰਦਾ ਹਾਰ ਜਾਂਦਾ। ਵੀ ਜੇ ਕੁਦਰਤ ਨੇ ਕਿਰਪਾ ਕੀਤੀ ਤੇ ਮਰਿਆ ਵੀ ਜਿਉਂਦਾ ਹੋ ਜਾਂਦਾ ਬੰਦਾ, ਜੇ ਉਹਨੇ ਸਵਾਸ ਦੇਣੇ ਆ, ਤੇ ਜੇ ਨਹੀਂ ਉਹਨੇ ਨਹੀਂ ਉਹਦੇ ਵੱਲੋਂ ਸਵਾਸਾਂ ਦੀ ਜੇ ਲੜੀ ਟੁੱਟ ਗਈ ਫਿਰ ਕੋਈ ਦੁਨੀਆਂ ਦਾ ਡਾਕਟਰ ਨਹੀਂ ਵੀ ਸਾਨੂੰ ਰੱਖ ਲਵੇ। ਇਸ ਕਰਕੇ ਸਭ ਤੋਂ ਵੱਡਾ ਵੈਦ ਤਾਂ ਗੁਰੂ ਹੈ। ਹਰੇਕ ਸਵਾਸ ਨਾਲ ਉਹਦਾ ਸ਼ੁਕਰਾਨਾ ਕਰੀਏ, ਮੇਰੇ ਮਾਲਕ ਦਾ, ਮੇਰੇ ਸਾਹਿਬ ਦਾ। ਆਪਾਂ ਤਾਂ ਕਈ ਵਾਰੀ ਕਹਿ ਦਿੰਦੇ ਨਾ ਵੀ ਮੈਨੂੰ ਕੀ ਦਿੱਤਾ, ਗੁਆਂਢੀ ਨੂੰ ਬੜਾ ਕੁਛ ਦਿੱਤਾ। ਤੈਨੂੰ ਆ ਤੂੰ ਬੋਲਦਾ, ਤੂੰ ਸੁਣਦਾ, ਤੂੰ ਦੇਖਦਾ, ਤੂੰ ਤੁਰਦਾ ਫਿਰਦਾ, ਤੂੰ ਤੰਦਰੁਸਤ ਆ, ਤੂੰ ਕੰਮ ਕਾਰ ਕਰਦਾ, ਤੂੰ ਪਰਿਵਾਰ ਪਾਲਦਾ, ਤੇ ਕਿਤੇ ਸਰੀਰ ਦੇ ਇੱਕ ਇੱਕ ਅੰਗ ਦਾ ਮੁੱਲ ਪੁੱਛ ਕੇ ਦੇਖੀ ਡਾਕਟਰਾਂ ਨੂੰ ਲੱਖਾਂ ਰੁਪਈਏ।
1: ਜੀ ਬਾਜੀ,
0: ਗੁਰਦੇ ਕਿਡਨੀਆਂ ਪਾਉਣੀਆਂ ਹੁਣ ਲੱਖਾਂ ਰੁਪਈਏ ਲੱਗਦੇ ਆ, ਤੇ ਫਿਰ ਵੀ ਕੋਈ ਗਰੰਟੀ ਨਹੀਂ ਹੁੰਦੀ। ਸਰੀਰ ਦਾ ਹਾਂ ਸਾਇੰਸ ਨੇ ਮੈਡੀਕਲ ਮੀਡੀਆ ਨੇ ਤਰੱਕੀ ਕੀਤੀ ਆ, ਬੜਾ ਕੁਝ ਸਿੱਖਿਆ, ਬੜਾ ਕੁਝ ਬਦਲਿਆ ਜਾ ਸਕਦਾ ਸਰੀਰਾਂ ਦਾ, ਪਰ ਇੱਕ ਜਿਹੜੀ ਜੋਤ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ, ਆ ਜਿਹੜੀ ਜੋਤ ਇਹ ਨੀ ਡਾਕਟਰ ਰੱਖ ਸਕਦਾ ਜਿਹੜੀ ਬੋਲਦੀ ਸਾਡੇ ਚ, ਇਹ ਇੱਕ ਅਕਾਲ ਪੁਰਖ ਦੇ ਕੋਲੇ ਆ। ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੇ। ਅਸੀਂ ਰੰਗ ਕਈ ਤਰ੍ਹਾਂ ਦੇ ਦਿੱਤੇ ਦੁਨੀਆਂ ਨੂੰ, ਮਹਾਰਾਜ ਕਹਿੰਦੇ ਜੋਤ ਤਾਂ ਇੱਕੋ ਹੀ ਲਈ ਫਿਰਦਾ, ਸਾਰਿਆਂ ਚ ਇੱਕੋ ਜੋਤ ਆ ਪਰਮੇਸ਼ਰ ਦੀ ਅਕਾਲ ਪੁਰਖ ਦੀ, ਤੇ ਇਹ ਕਿਤੋਂ ਮੁੱਲਣੀ ਮਿਲਣੀ। ਇੱਕ ਮਾਂ ਦੇ ਪੇਟੋਂ ਜੰਮਣਾ ਬਾਰ ਬਾਰ ਨੀ, ਤੇ ਇੱਕ ਬਾਬਲ ਦੇ ਖੇੜੇ ਵਿਹੜੇ ਦੇ ਵਿੱਚ ਬਾਰ ਬਾਰ ਨੀ ਖੇਡਣਾ। ਜਦੋਂ ਇਹਨੇ ਕਿਹਾ ਭੈਣ ਨੂੰ ਮਿਲਿਆ ਵਾ, ਸੈਦ ਖਾਂ ਨੇ ਆਪਣੇ ਘੋੜੇ ਦੀਆਂ ਲਗਾਮਾਂ ਆਪਣੀ ਭੈਣ ਦੇ ਘਰ ਵੱਲ ਨੂੰ ਮੋੜੀਆਂ, ਤੇ ਦੋ ਆਸਾਂ ਲੈ ਕੇ ਤੁਰਿਆ ਵੀ ਕੋਈ ਦੁਆ ਕਰਨ ਵਾਲਾ ਟੱਕਰ ਜੇ, ਇੱਕ ਤਾਂ ਕੋਈ ਪੀਰ ਫਕੀਰ ਟੱਕਰ ਜਾਵੇ। ਕਹਿੰਦੇ ਜੋ ਬਾਤ ਦੁਆ ਸੇ ਨਹੀਂ ਹੋਤੀ ਵੋ ਬਾਤ ਦੁਆ ਸੇ ਹੋਤੀ ਹੈ। ਜਿਹੜੀ ਮੈਡੀਸਨ ਨਾਲ ਗੱਲ ਨਾ ਬਣੇ, ਫਿਰ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਦੇ ਮੂਹਰੇ, ਜੋ ਬਾਤ ਦਵਾ ਸੇ ਨਹੀਂ ਹੋਤੀ ਵੋ ਬਾਤ ਦਵਾ ਸੇ ਹੋਤੀ ਹੈ, ਜਬ ਕਾਬਲ ਮੁਰਸ਼ਦ ਮਿਲ ਜਾਏ ਤੋ ਬਾਤ ਖਦਾ ਸੇ ਹੋਤੀ ਹੈ। ਜਦੋਂ ਰੱਬ ਮਿਲ ਜੇ ਨਾ, ਪਰਮੇਸ਼ਰ ਮਿਲ ਜੇ, ਜਦੋਂ ਨਿਰੰਕਾਰ ਮਿਲ ਜੇ, ਉਦੋਂ ਫਿਰ ਜਿਹੜੀ ਬਾਤ ਆ ਨਾ ਉਹ ਰੱਬ ਨਾਲ ਹੋ ਜਾਂਦੀ, ਤੇ ਉਦੋਂ ਸਾਰੇ ਦੁੱਖ ਕੱਟੇ ਜਾਂਦੇ ਆ। ਇਹ ਭੈਣ ਕੋਲੇ ਗਿਆ ਤੇ ਭੈਣ ਨਸੀਰਾਂ, ਭੈਣ ਮੈਂ ਇੱਥੇ ਬੇਨਤੀ ਕਰਦਾ ਵੀ ਇਹ ਕੌਣ ਆ ਨਸੀਰਾਂ? ਇਹ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਹੈ ਤੇ ਸੈਦ ਖਾਂ ਦੀ ਭੈਣ ਆ, ਤੇ ਇਹ ਪੀਰ ਬੁੱਧੂ ਸ਼ਾਹ ਜਿਹੜਾ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਆਪਣੇ ਪੁੱਤ ਤੇ ਭਰਾ ਸ਼ਹੀਦ ਕਰਾਏ ਪੀਰ ਬੁੱਧੂ ਸ਼ਾਹ ਨੇ। ਆ ਹੁਣ ਤਾਂ ਅਸੀਂ ਬੀੜੀਆਂ ਪੀਣ ਵਾਲੇ ਪੀਰਾਂ ਨੂੰ ਮੰਨੀ ਜਾਂਦੇ ਹਾਂ ਨਾ, ਸਰਗੜਾ ਪੀਣ ਵਾਲੇ ਪੀਰਾਂ ਨੂੰ, ਸ਼ਰਾਬਾਂ ਕਬਾਬਾਂ ਤੇ ਜਿੱਥੇ ਗੰਦੇ ਨਾਚ ਗਾਣੇ ਚੱਲਦੇ ਆ ਉਹਨਾਂ ਨੂੰ ਮੰਨੀ ਜਾਂਦੇ ਹਾਂ, ਅਸੀਂ ਮੇਲੇ ਕਰਾਉਣੇ ਆ। ਅਸੀਂ ਉਹੀ ਕਈ ਵਾਰੀ ਸਾਡੇ ਪੰਜਾਬ ਚ ਦੇਖੀਏ, ਉਹੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਹੁੰਦੀ, ਉਹੀ ਡੇਰੇ ਦੀ ਹੁੰਦੀ ਆ, ਤੇ ਉਹੀ ਕਬਰਾਂ ਦੀ ਹੁੰਦੀ ਆ, ਉਹੀ ਲੰਗਰਾਂ ਚ ਫਿਰਦੇ ਹੁੰਦੇ, ਬਾਲਟੀਆਂ ਲੈ ਕੇ ਲੰਗਰ ਵਰਤਾਉਂਦੇ, ਤੇ ਉਹੀ ਚਿਰਾਗਾਂ ਚ ਤੇਲ ਪਾਉਂਦੇ ਹੁੰਦੇ ਆ, ਉੱਥੇ ਵੀ ਲਾਈਨ ਚ ਲੱਗੇ ਹੁੰਦੇ ਆ ਉਹੀ ਬੰਦੇ। ਪਰ ਮਹਾਰਾਜ ਕਹਿੰਦੇ ਸਿੱਖਾ ਤੂੰ ਕਰਦਾਰ ਉੱਚਾ ਰੱਖ ਆਪਦਾ, ਤੂੰ ਥਾਂ ਥਾਂ ਤੇ ਝੁਕਣ ਵਾਲਾ ਨੀ। ਹਾਂ ਪੀਰਾਂ ਫਕੀਰਾਂ ਦਾ ਸਤਿਕਾਰ ਕੀਤਾ ਮਹਾਰਾਜ ਨੇ, ਪਰ ਜਿਹੜੇ ਪੂਰਨ ਹੈ ਤੂੰ ਤਾਂ ਸਿੱਖਾ ਤੁਰਿਆ ਹੀ ਉੱਥੇ ਫਿਰਦਾ, ਜਿਹੜੇ ਤੇਰੇ ਵੈਰੀ ਨੇ ਜੈਨ ਖਾਂ ਵਰਗੇ, ਜਿਨ੍ਹਾਂ ਨੇ 35,000 ਸਿੱਖ ਵੱਡੇ ਘੱਲੂਘਾਰੇ ਚ ਇੱਕ ਦਿਨ ਮਰਵਾਤਾ, ਤੇ ਸਾਡੇ ਲੋਕ ਉਹਨਾਂ ਦੇ ਚਿਰਾਗਾਂ ਚ ਤੇਲ ਪਾਉਂਦੇ ਫਿਰਦੇ, ਚਾਦਰਾਂ ਚੜਾਉਂਦੇ ਫਿਰਦੇ। ਸ਼ੇਖ ਫਤਿਹ ਵਰਗਿਆਂ ਨੇ ਜਿੱਥੇ ਖੀਰਾਂ ਚੜਾਉਣ ਜਾਂਦੇ ਆ, ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਪੂਰਾ ਉਹਨਾਂ ਨੇ ਆਪਦਾ ਰੋਲ ਕੀਤਾ। ਇੱਕ ਨਹੀਂ ਅਨੇਕਾਂ ਐਸੀਆਂ ਜਗ੍ਹਾ ਨੇ, ਐਸੇ ਅਸਥਾਨ ਆ ਜਿਹੜੇ ਪਖੰਡਵਾਦ ਨਾਲ ਪੈਦਾ ਹੋਏ, ਤੇ ਸਾਡੇ ਵਾਲੇ ਵੀ ਉਸੇ ਕਤਾਰ ਚ ਲੱਗੇ ਹੋਏ ਆ। ਮਹਾਰਾਜ ਕਹਿੰਦੇ ਤੂੰ ਅਕਾਲ ਪੁਰਖ ਦੀ ਫੌਜ ਹੈ, ਤੂੰ ਥਾਂ ਥਾਂ ਤੇ ਸਿਰ ਨਿਆਉਣ ਵਾਲਾ ਨਹੀਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੂੰ ਉਹਦੀ ਮੌਜ ਚ ਪ੍ਰਗਟ ਹੋਇਆ। ਇੱਕ ਹੁੰਦਾ ਵੀ ਜੰਮਣਾ, ਇੱਕ ਹੁੰਦਾ ਪ੍ਰਗਟ ਹੋਣਾ। ਜਿਹੜਾ ਜੰਮਦਾ ਉਹ ਮਰ ਜਾਂਦਾ, ਇਹ ਯਕੀਨਨ ਗੱਲ ਆ। ਮਹਾਰਾਜ ਕਹਿੰਦੇ ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਜੰਮਣ ਵਾਲਾ ਮਰਦਾ ਹੀ ਮਰਦਾ ਇੱਕ ਦਿਨ, ਤੇ ਜਿਹੜਾ ਪ੍ਰਗਟ ਹੋਇਆ ਹੁੰਦਾ ਉਹ ਨਹੀਂ ਮਰਦਾ, ਉਹ ਪ੍ਰਗਟ ਹੀ ਰਹਿੰਦਾ। ਪ੍ਰਗਟ ਤੋਂ ਭਾਵ ਸਦਾ ਲਈ। ਆਪਾਂ ਪੜ੍ਹਦੇ ਨਾ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਆਪਾਂ ਇਹ ਪੜ੍ਹਦੇ ਹਾਂ ਬਾਹੋ ਪ੍ਰਗਟਿਓ ਮਰਦਾ ਅਗੰਬੜਾ, ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜਾ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਂ ਲੇ। ਆਪਾਂ ਪੜ੍ਹਦੇ ਹਾਂ ਕਿ ਖਾਲਸਾ ਜਿਹੜਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਚਾਰ ਚੀਜ਼ਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਗਟ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ, 10 ਪਾਤਸ਼ਾਹੀਆਂ ਪ੍ਰਗਟ ਹੋਈਆਂ, ਗੁਰੂ ਗ੍ਰੰਥ ਸਾਹਿਬ ਪ੍ਰਗਟ ਹੋਏ, ਤੇ ਖਾਲਸਾ ਵੀ ਪ੍ਰਗਟ ਹੋਇਆ। ਇਹਨੇ ਮਰਨਾ ਨਹੀਂ, ਖਤਮ ਨਹੀਂ ਹੋਣਾ, ਇਹਨੇ ਮੁੱਕਣਾ ਨਹੀਂ। ਇਹਨੂੰ ਮੁਕਾਉਣ ਵਾਲੇ ਬਥੇਰੇ ਮੁੱਕ ਗਏ, ਇਹਨੂੰ ਬੁਝਾਉਣ ਵਾਲੇ ਬਥੇਰੇ ਬਥੇਰੇ ਬੁੱਝ ਗਏ। ਇਹਨੂੰ ਇਸ ਬੂਟੇ ਨੂੰ ਪੱਟਣ ਵਾਲੇ ਆਪ ਜੜਾਂ ਉਹਨਾਂ ਦੀਆਂ ਪੱਟੀਆਂ ਗਈਆਂ, ਪਰ ਇਹ ਪਤਾਲਾਂ ਵਿੱਚ ਲੱਗਾ ਸਿੱਖੀ ਦਾ ਬੂਟਾ, ਜਿਹਨੂੰ ਖੂਨ ਪਾਇਆ, ਪਾਣੀ ਦੇ ਨਾਲ ਨਹੀਂ ਲਹਿਰਾਇਆ। ਇਹ ਚਿਰਾਗ ਉਹ ਜਲਿਆ ਜਿਹਦੇ ਵਿੱਚ ਤੇਲ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦਾ ਖੂਨ ਪਾਇਆ ਗਿਆ, ਇਹ ਨਹੀਂ ਬੁੱਝ ਸਕਦਾ। ਤੇ ਫਿਰ ਖਾਲਸਾ, ਐਡੀ ਵੱਡੀ ਅਸੀਂ ਪਾਵਰ ਦੇ ਮਾਲਕ ਹੋਈਏ ਤੇ ਤੁਰੇ ਫਿਰੀਏ ਦੁਕੀ ਤਿੱਕੀ ਦੇ ਡੇਰਿਆਂ ਜਾਂ ਕਬਰਾਂ ਦੇ ਉੱਤੇ। ਮੈਂ ਪੀਰ ਬੁੱਧੂ ਸ਼ਾਹ ਦੀ ਗੱਲ ਕਰਨ ਲੱਗਾ ਕਿ ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਕਹਿੰਦੇ, ਪੀਰ ਜੀ ਮੰਗੋ, ਕੀ ਮੰਗਦੇ ਹੋ? ਤੇ ਪੀਰ ਜੀ ਕਹਿੰਦੇ, ਨਹੀਂ ਮਹਾਰਾਜ, ਕੁਝ ਨਹੀਂ ਮੰਗਣਾ, ਸਭ ਕੁਝ ਤੁਹਾਡਾ ਦਿੱਤਾ, ਤੁਸੀਂ ਪ੍ਰੇਮ ਬਖਸ਼ਤਾ, ਇਦੋਂ ਵੱਡੀ ਦਾਤ ਕਿਹੜੀ? ਨਾਲੇ ਪੁੱਤ ਤੇ ਭਰਾ ਮਰਵਾਏ ਹੋਏ ਆ, ਆਪਾਂ ਤਾਂ ਕਹਿ ਦਿੰਦੇ ਦੋ ਦੋ ਚਾਰ ਚਾਰ ਲੱਖ ਇੱਕ ਇੱਕ ਦਾ ਦੇ ਦੇ, ਆਪਾਂ ਤਾਂ ਜ਼ਮੀਨਾਂ ਜਾਇਦਾਦਾਂ ਮੰਗ ਲੈਂਦੇ, ਕੁਝ ਵੀ ਮੰਗ ਲੈਂਦੇ। ਆ ਕਈ ਵਾਰੀ ਐਕਸੀਡੈਂਟ ਹੁੰਦੇ ਆ ਤੇ ਐਕਸੀਡੈਂਟ ਦੇ ਵਿੱਚ ਨਾ ਕਿਸੇ ਦਾ ਕਸੂਰ ਨਹੀਂ ਮੰਨਿਆ ਜਾ ਸਕਦਾ, ਪਰ ਜਿਹੜਾ ਜਹਾਨ ਤੋਂ ਚਲਾ ਜਾਂਦਾ ਉਹ ਬੜਾ ਵੱਡਾ ਘਾਟਾ ਵੀ ਹੁੰਦਾ, ਬੜਾ ਵੱਡਾ ਘਾਟਾ ਪਰਿਵਾਰ ਨੂੰ, ਨਹੀਂ ਜਾਣਾ ਚਾਹੀਦਾ। ਇਹ ਫਲਵਾੜੀਆਂ ਸਦਾ ਹੱਸਦੀਆਂ ਵੱਸਦੀਆਂ ਰਹਿਣ, ਪਰ ਕਈ ਵਾਰੀ ਜਾਣ ਵਾਲਿਆਂ ਦਾ ਬੁੱਲ ਹੁਣ ਵੀ ਪਾਉਣ ਲੱਗ ਜਾਂਦੇ ਲੋਕ, ਚਾਹੇ ਮਜਬੂਰੀਆਂ ਲਾ ਲਈਏ ਤੇ ਚਾਹੇ ਲਾਲਚ ਲਾ ਲਈਏ, ਕਿਉਂਕਿ ਬੰਦੇ ਦਾ ਕੋਈ ਮੁੱਲ ਹੀ ਨਹੀਂ ਗਾ, ਬੰਦੇ ਦਾ ਨਹੀਂ ਕੋਈ ਮੁੱਲ। ਇਹ ਲੱਖ, ਦੋ ਲੱਖ, 10 ਲੱਖ, 20 ਲੱਖ, ਇਹਨੇ ਖਤਮ ਹੋ ਜਾਣਾ, ਪਰ ਉਹ ਜਾਣ ਵਾਲੇ ਦੀਆਂ ਯਾਦਾਂ ਨਹੀਂ ਖਤਮ ਹੁੰਦੀਆਂ, ਮੁੜ ਮੁੜ ਆਉਂਦੀਆਂ ਯਾਦਾਂ, ਉਹਦੇ ਕੰਮ ਮੁੜ ਮੁੜ ਆਉਂਦੇ। ਜਿਹੜਾ ਚੰਗਾ ਬੰਦਾ, ਮਾੜੇ ਨੂੰ ਤਾਂ ਅਗਲਾ ਕਹਿ ਦੋ ਵੀ ਚਲੋ ਵਧੀਆ ਹੋਇਆ, ਕਲੰਕ ਰਿਹਾ, ਤੇ ਜਿਹੜਾ ਚੰਗਾ ਉਹਨੂੰ ਦੁਨੀਆਂ ਯਾਦ ਕਰਦੀ, ਉਹਨੂੰ ਪਿੰਡ ਯਾਦ ਕਰਦਾ, ਉਹਨੂੰ ਨਗਰ ਯਾਦ ਕਰਦਾ, ਉਹਨੂੰ ਇਲਾਕਾ ਯਾਦ ਕਰਦਾ। ਤੇ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ, ਮੰਗ। ਪੀਰ ਬੁੱਧੂ ਸ਼ਾਹ ਜੀ, ਕੀ ਮੰਗਣਾ? ਕਹਿੰਦਾ, ਮਹਾਰਾਜ ਬਸ ਪ੍ਰੇਮ ਹੀ ਬਖਸ਼ ਦੋ ਆਪਦਾ। ਮਹਾਰਾਜ ਨੇ ਸਭ ਨੂੰ ਸਨਮਾਨ ਕੀਤਾ ਤੇ ਮਹਾਰਾਜ ਆਪਦੇ ਮਹਿਲਾਂ ਚਲੇ ਗਏ। ਜਦੋਂ ਸਤਿਗੁਰਾਂ ਨੇ ਆਪਣਾ ਦਸਤਾਰ

ਮੈਨੂੰ ਦੇ ਦਿਓ, ਮੈਨੂੰ ਦੇ ਦਿਓ, ਬਸ ਆਹੀ ਮੰਗਣਾ। ਤੇ ਆਪਣੇ ਅਰਗਾ ਤਾਂ ਕਹੂ ਲਾ ਕੰਘਾ ਹੀ ਮੰਗ ਲਿਆ, ਬਾਲ ਮੰਗ ਲਏ, ਕੀ ਕਰਨੇ ਸੀ? ਨਾਂਜਾਂ ਦੇ ਬਥੇਰੇ ਬਾਲ ਪਏ, ਆਪਾਂ ਆਪਦੇ ਆਪ ਜਾ ਕੇ ਬਹਿੰਦੇ ਹਾਂ। ਪਰ ਇਹ ਇਹ ਬਾਲ ਕੰਘੇ ਕਰਕੇ ਹੀ ਅੱਜ ਤੱਕ ਪੀਰ ਜਿਉਂਦਾ, ਮਰਿਆ ਨਹੀਂ ਅੱਜ ਪੀਰ ਬੁੱਧੂ ਸ਼ਾਹ, ਨਾ ਹੀ ਉਹਨੇ ਮਰਨਾ ਹੈ, ਨਾ ਹੀ ਉਹਦੇ ਪਰਿਵਾਰ ਨੇ ਜਾਣਾ ਕਿਤੇ। ਇਹ ਕੰਘੇ ਤੇ ਗੁਰੂ ਦੇ ਕੇਸਾਂ ਦਾ ਕਰਕੇ ਮਹਾਰਾਜ ਨੇ ਫਿਰ ਜਦੋਂ ਕੇਸ ਦਿੱਤੇ ਤੇ ਨਸੀਰਾਂ ਕੋਲੇ ਕੰਘਾ ਤੇ ਕੇਸ ਪੀਰ ਲੈ ਕੇ ਆਇਆ। ਨਸੀਰਾਂ ਨੂੰ ਜਾ ਕੇ ਦੱਸਿਆ, ਕਹਿੰਦਾ ਭਾਗਵਾਨ ਨੇ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ, ਤੇਰੇ ਪੁੱਤ ਚੜ੍ਹਾਈ ਕਰ ਗਏ ਤੇ ਮੇਰੇ ਪੁੱਤ ਤੇ ਭਰਾ ਚੜ੍ਹਾਈ ਕਰ ਗਏ, ਜੰਗ ਦੇ ਵਿੱਚ ਗੁਰੂ ਤੋਂ ਕੁਰਬਾਨ ਹੋ ਗਏ। ਤੇ ਫਿਰ ਨਸੀਰਾਂ ਨੇ, ਕਿਉਂਕਿ ਵਿਰਾਗ ਤਾਂ ਹੁੰਦਾ ਜਾਂਦਿਆਂ ਪੁੱਤਾਂ ਦਾ, ਵਿਰਾਗ ਤਾਂ ਬਥੇਰਾ ਕੀਤਾ, ਪਰ ਉਹ ਕਹਿੰਦੀ ਮੇਰੇ ਪੁੱਤ ਲੇਖੇ ਲੱਗ ਗਏ। ਮਰਦਾ ਤਾਂ ਕੋਈ ਐਕਸੀਡੈਂਟ ਨਾਲ ਵੀ ਆ, ਨਸ਼ੇ ਨਾਲ ਵੀ ਆ, ਕਈ ਵਾਰੀ ਬੰਦੇ ਸ਼ਰਾਬਾਂ ਪੀ ਕੇ ਮਰ ਜਾਂਦੇ, ਨਸ਼ੇ ਖਾ ਕੇ ਮਰ ਜਾਂਦੇ ਆ, ਫਾਹੇ ਲੈ ਕੇ ਮਰ ਜਾਂਦੇ ਆ। ਮਰਨਾ ਤਾਂ ਹੈ ਦੁਨੀਆਂ ਤੋਂ, ਪਰ ਸੂਰਮੇ ਨਾਮ ਕਮਾ ਕੇ ਜਾਂਦੇ ਆ, ਜੋਧੇ ਨਾ ਚਮਕਾ ਕੇ ਜਾਂਦੇ ਆਪਣਾ ਜੱਗ ਤੋਂ, ਜਹਾਨ ਦੇ ਉੱਤੋਂ ਕੁਝ ਪੱਲੇ ਲੈ ਕੇ ਜਾਂਦੇ, ਪੂਰਨੇ ਪਾ ਕੇ ਜਾਂਦੇ ਆ ਸੂਰਮੇ। ਨਸੀਰਾਂ ਨੇ ਕਿਹਾ ਸ਼ੁਕਰ ਹੈ ਪੀਰ ਜੀ, ਸਵਾਮੀ ਜੀ, ਤੁਸੀਂ ਆ ਦਾਤ ਘਰੇ ਲੈ ਕੇ ਆਏ ਆ। ਮੱਥੇ ਨੂੰ ਲਾਇਆ ਨਸੀਰਾਂ ਨੇ ਕੰਘਾ ਤੇ ਕੇਸ, ਬ੍ਰਹਮ ਗਿਆਨਤਾ ਹੋ ਗਈ ਨਸੀਰਾਂ ਦੇ, ਬੋਲ ਪੂਰੇ ਹੋਣ ਲੱਗ ਗਏ, ਬ੍ਰਹਮ ਗਿਆਨੀ ਦੇ ਬੋਲ ਪੂਰੇ ਹੋ ਜਾਂਦੇ, ਚਾਨਣ ਹੋ ਗਿਆ, ਗਿਆਨ ਹੋ ਗਿਆ ਦੁਨੀਆਂ ਤੇ ਦਰਗਾਹ ਤੱਕ ਦਾ। ਪਹਿਲਾਂ ਤਾਂ ਸ਼ਰਧਾ ਹੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਹੁਣ ਭਰੋਸਾ ਹੋ ਗਿਆ, ਹੁਣ ਯਕੀਨ ਹੋ ਗਿਆ ਵੀ ਅੱਲਾ ਏ, ਖੁਦਾ ਏ, ਇਹ ਨਿਰੰਕਾਰ ਭਗਵਾਨ ਹੈ। ਤੇ ਉਹ ਨਸੀਰਾਂ ਦੇ ਘਰੇ ਜਿਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਖੁਦਾ ਮੰਨਿਆ ਹੋਇਆ, ਤੇ ਇਹ ਸੈਦ ਖਾਂ ਜਾਂਦਾ, ਸੈਦ ਖਾਂ ਜਾ ਕੇ ਦਰਵਾਜ਼ਾ ਖੜਕਾਉਂਦਾ ਤੇ ਨਸੀਰਾਂ ਭੈਣ ਅੰਦਰ ਕੁਝ ਪੜ੍ਹ ਰਹੀ ਹੈ, ਗੁਰਬਾਣੀ ਪੜ੍ਹ ਰਹੀ ਹੈ, ਨਸੀਰਾਂ ਪਾਠ ਕਰ ਰਹੀ ਹੈ, ਗੁਰਬਾਣੀ ਦਾ ਆਵਾਜ਼ ਆ ਰਹੀ ਹੈ ਮਿੱਠੀ ਮਿੱਠੀ ਅੰਦਰੋਂ। ਸੈਦ ਖਾਂ ਸੋਚਦਾ ਵੀ ਆਹ ਮਿੱਠੀ ਆਵਾਜ਼ ਇੰਨੀ ਹੈ ਤਾਂ ਮੇਰੀ ਭੈਣ ਦੂਈ, ਪਰ ਪੜ੍ਹ ਕੀ ਰਹੀ ਹੈ? ਜਿਹੜੇ ਬੰਦੇ ਨੇ ਬਾਣੀ ਪੜ੍ਹੀ ਹੋਈ ਨਹੀਂ ਉਹਨੂੰ ਕੀ ਪਤਾ ਵੀ ਬਾਣੀ ਕੀ ਹੈ। ਜਿਹੜੇ ਬੰਦੇ ਨੇ ਗੁਰਬਾਣੀ ਦਾ ਆਨੰਦ ਨਹੀਂ ਮਾਰਿਆ, ਕਹਿ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ। ਕਹਿੰਦੇ ਜੇ ਗੂੰਗਾ ਆਦਮੀ ਗੁੜ ਖਾ ਲਵੇ ਤੇ ਉਹ ਰੌਲਾ ਪਾ ਕੇ ਨਹੀਂ ਦੱਸਦਾ ਵੀ ਬਹੁਤ ਮਿੱਠਾ ਹੈ, ਉਹਦੇ ਮਨ ਨੂੰ ਜਿਹੜਾ ਆਨੰਦ ਆਉਂਦਾ ਉਹਨੂੰ ਵੀ ਪਤਾ ਹੈ, ਉਹ ਅੰਦਰੋਂ ਅੰਦਰ ਬਸਮਾਤ ਹੁੰਦਾ, ਖੁਸ਼ ਹੁੰਦਾ ਹੈ। ਉਹਦੇ ਚਿਹਰੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹਨੂੰ ਚੰਗਾ ਲੱਗਿਆ। ਇਹ ਜਿਹੜੀ ਬੰਦਗੀ ਹੈ, ਬਾਣੀ ਹੈ, ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੀ ਹੈ, ਜਿਹੜਾ ਆਨੰਦ ਮਾਣਦਾ ਉਹਨੂੰ ਹੀ ਪਤਾ, ਮੇਰੇ ਵਰਗੇ ਨੂੰ ਕੀ ਪਤਾ, ਘੋਗੜ ਦਾਸ ਨੂੰ ਹੀ ਕੋਈ ਪਤਾ ਹੁੰਦਾ, ਬਗਲੇ ਨੂੰ ਨਹੀਂ ਪਤਾ ਹੁੰਦਾ ਵੀ ਹੰਸ ਨੇ ਹੀਰੇ ਮੋਤੀ ਚੁਗਣੇ ਆ। ਬਗਲਾ ਤਾਂ ਆਪਦੇ ਅਰਗਾ ਹੀ ਸਮਝਦਾ, ਹੰਸ ਨੂੰ ਵੀ ਮੇਰੇ ਅਰਗਾ ਰੰਗ, ਇਹਦਾ ਵੀ ਚਿੱਟਾ, ਮੇਰੇ ਅਰਗੀ ਸ਼ਕਲ ਆ, ਇਹ ਵੀ ਸਰੋਵਰ ਤੇ ਰਹਿੰਦਾ, ਮੈਂ ਵੀ ਉੱਥੇ ਹੀ ਰਹਿੰਦਾ ਏ, ਉਹ ਸੋਚਦਾ ਵੀ ਇਹ ਵੀ ਡੱਡਾ ਹੀ ਖਾਂਦਾ ਹੋਣਾ, ਪਰ ਉਹਨੂੰ ਨੀ ਪਤਾ ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣਾ ਜਾਵਣਿਆ। ਇਹਨੇ ਆਵਾਜ਼ ਸੁਣੀ ਹੈ ਤੇ ਭੈਣ ਨੂੰ ਆਵਾਜ਼ ਮਾਰੀ ਨਸੀਰਾਂ ਨੂੰ, ਭੈਣ ਅੰਦਰੋਂ ਆਈ, ਦੇਖਿਆ ਵੀ ਅੰਮੀ ਜਾਇਆ ਆਇਆ, ਮੇਰੇ ਬਾਬਲ ਦੇ ਘਰ ਦਾ ਚਿਰਾਗ ਆ ਗਿਆ। ਭੈਣ ਦੇ ਘਰ ਨੂੰ ਰੌਣਕਾਂ ਚੜ੍ਹ ਗਈਆਂ, ਵਿੜੇ ਨੂੰ ਰੌਣਕਾਂ ਚੜ੍ਹ ਜਾਂਦੀਆਂ ਵੀਰ, ਭਵੇਂ ਆਮ ਹੀ ਕਹਾਵਤ ਆ ਵੀ ਭਵੇਂ ਖਾਲੀ ਹੱਥ ਹੀ ਜਾਵੜੇ, ਪਰ ਭੈਣ ਦੇ ਘਰੇ ਕੋਈ ਖਾਲੀ ਹੱਥ ਨਹੀਂ ਜਾਂਦਾ, ਗਰੀਬ ਤੋਂ ਗਰੀਬ ਵੀ ਕੁਝ ਨਾ ਕੁਝ ਲੈ ਕੇ ਜਾਂਦਾ ਹੁੰਦਾ। ਤੇ ਭੈਣ ਵੀਰ ਘਰੇ ਆ ਜੇ ਤੇ ਚਾਹ ਚੜ੍ਹ ਜਾਂਦੇ ਭੈਣ ਨੂੰ, ਨਸੀਰਾਂ ਨੂੰ ਚਾਹ ਚੜ੍ਹ ਕੇ ਵੀ ਅੰਮੀ ਜਾਇਆ, ਭੱਜ ਕੇ ਗਲਵਕੜੀ ਚ ਲਿਆ, ਘਰ ਦੀ ਸੁੱਖ ਸ਼ਾਂਤੀ ਪੁੱਛੀ ਆ ਵੀਰ ਤੋਂ, ਮਾਂ ਦੀ, ਭੈਣ ਦੀ, ਭਰਾਵਾਂ ਦੀ, ਤਾਏ ਚਾਚਿਆਂ ਦੀ, ਸਾਰੇ ਨਗਰ ਦੀ, ਕਿਉਂਕਿ ਚੰਗਾ ਬੰਦਾ ਸਾਰੇ ਨਗਰ ਦੀ ਸੁੱਖ ਸ਼ਾਂਤੀ ਪੁੱਛਦਾ। ਹੁਣ ਤਾਂ ਆਪਣੇ ਕੋਲੇ ਟਾਈਮ ਨਹੀਂ, ਪੁਰਾਣੀਆਂ ਮਾਤਾਵਾਂ ਨੂੰ ਪਤਾ ਵੀ ਜਦੋਂ ਕੋਈ ਪ੍ਰਾਹੁਣਾ ਆਉਣਾ, ਰਿਸ਼ਤੇਦਾਰ ਆਉਣਾ, ਉਹਨੇ ਸਾਰਿਆਂ ਦਾ ਪੁੱਛਣਾ ਵੀ ਫਲਾਨਾ ਕਿੱਥੇ ਗਿਆ, ਫਲਾਨਾ ਕਿੱਥੇ ਗਿਆ, ਤੇ ਆਂਟੀਆਂ ਗੁਆਂਢੀਆਂ ਦਾ ਵੀ ਪੁੱਛਣਾ, ਉਹਨੇ ਨਗਰ ਦੀ ਸੁੱਖ ਸ਼ਾਂਤੀ ਪੁੱਛਣੀ, ਰਿਸ਼ਤੇਦਾਰਾਂ ਦੀ ਗੱਲ ਕਰਨੀ। ਦੋ ਦੋ ਢਾਈ ਢਾਈ ਰਾਤ ਦੇ ਕਹਿੰਦੇ ਗੱਲਾਂ ਕਰਦਿਆਂ ਨੂੰ ਵੱਜ ਜਾਂਦੇ ਸੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ। ਆਓ ਸਮੇਂ ਬਦਲ ਗਏ ਆ। ਇਹ ਨਸੀਰਾਂ ਨੇ ਸੁੱਖ ਸ਼ਾਂਤੀ ਪੁੱਛੀ ਹੈ ਤੇ ਨਸੀਰਾਂ ਭੈਣ ਨੂੰ ਕਹਿੰਦਾ, ਭੈਣ ਕਹਿੰਦੀ ਕਿੱਥੇ ਚੱਲਿਆ? ਕਹਿੰਦਾ ਕੋਈ ਵੱਡਾ ਕਾਰਜ ਕਰਨ ਵਾਸਤੇ ਚੱਲਿਆ ਤੇ ਮੇਰੇ ਲਈ ਅਰਦਾਸ ਕਰ, ਤੋਂ ਮੇਰੇ ਲਈ ਅਰਦਾਸ ਕਰ।

ਵੀ ਮੇਰਾ ਜਿਹੜਾ ਕਾਰਜ ਹੈ ਪੂਰਾ ਹੋ ਜਾਵੇ। ਭੈਣ ਕਹਿੰਦੀ ਵੀ ਵੀਰਾ ਤੇਰੇ ਲਈ ਦੁਆ ਨਾ ਕਰੂੰ, ਮੈਂ ਹੋਰ ਕਰੂੰ ਕਿਹਦੇ ਲਈ, ਮੈਂ ਖੁਦਾ ਮੂਹਰੇ ਮੈਂ ਅੱਲਾ ਮੂਹਰੇ ਅਰਦਾਸ ਕਰਦੀ ਹਾਂ ਵੀ ਮੇਰਾ ਵੀਰ ਜਿਹੜੇ ਕੰਮ ਚੱਲਿਆ ਉਹਨੂੰ ਫਤਿਹ ਕਰਕੇ ਆਵੇ। ਪਰ ਕਹਿੰਦੀ ਦੱਸ ਤਾਂ ਸਹੀ ਵੀ ਕੰਮ ਕਿਹੜਾ ਤੈਨੂੰ, ਆ ਫੌਜਾਂ ਲਈ ਫਿਰਦਾ, ਬੜੇ ਸ਼ਸਤਰ ਵਰਤ ਸਜਾਏ ਹੋਏ ਨੇ ਤੇ ਦਿੱਲੀ ਤੋਂ ਸਿੱਧਾ ਆ ਰਿਹਾ, ਚੱਲਿਆ ਕਿੱਥੇ, ਇੰਨਾ ਕੁ ਤਾਂ ਦੱਸ ਦੇ। ਇਹਨੇ ਫਿਰ ਕਿਹਾ ਕਹਿੰਦਾ ਨਸੀਰਾਂ ਭੈਣ ਮੈਂ ਔਰੰਗਜ਼ੇਬ ਨਾਲ ਵਾਅਦਾ ਕਰਕੇ ਆਇਆ ਵੀ ਦੋ ਦਿਨਾਂ ਦੇ ਵਿੱਚ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਨ ਕੇ ਲਿਆਉ। ਭੈਣ ਜਿਹੜੀ ਗਲਵੱਕੜੀ ਪਾਈ ਖੜੀ ਤੇ ਦੋ ਕਰਮਾਂ ਪਿੱਛੇ ਹਟ ਗਈ ਆਪਦੇ ਭਰਾ ਤੋਂ, ਦੋ ਕਰਮਾਂ ਪਿੱਛੇ ਹੋ ਗਈ। ਕਹਿੰਦੀ ਵੇ ਵੀਰਾ ਆਹ ਗੱਲ ਕਿਹੜੀ ਕਹੀ ਹੈ ਤੂੰ, ਦੁਬਾਰੇ ਬੋਲ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਫੜਨ ਆਇਆ, ਆਨੰਦਪੁਰ ਨੂੰ ਢਾਉਣ ਆਇਆ। ਨਸੀਰਾਂ ਕਹਿੰਦੀ ਕਮਲਿਆ ਤੇਰੀ ਕਿੱਥੇ ਔਕਾਤ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲਵੇ ਖਦਾ ਨੂੰ, ਵੀਰਾ ਤੂੰ ਭੁੱਲ ਕਰ ਲਈ ਇਹ, ਤੂੰ ਇੱਥੋਂ ਮੁੜ ਜਾ, ਮੈਂ ਤੇਰੀ ਸਲਾਮਤ ਦੀ ਦੁਆ ਕਰਦੀ ਹੈ। ਤੂੰ ਨਾ ਜਾਈ ਤੂੰ ਨਹੀਂ ਜਿੱਤ ਸਕਦਾ, ਤੇਰਾ ਔਰੰਗਾ ਵੀ ਆ ਜੇ ਨਾ ਉਹ ਵੀ ਨਹੀਂ ਜਿੱਤ ਸਕਦਾ ਮੇਰੇ ਗੁਰੂ ਗੋਬਿੰਦ ਸਿੰਘ ਨੂੰ। ਕਹਿੰਦੀ ਕਿਹੜਾ ਜੰਮਿਆ ਗੁਰੂ ਨੂੰ ਫਤਿਹ ਕਰ ਲੋ, ਇਹ ਗੱਲ ਤੂੰ ਦਿਲੋਂ ਭੁਲਾ ਨਹੀਂ। ਕਹਿੰਦੀ ਇਹ ਗੱਲ ਦਿਲੋਂ ਹੀ ਭੁਲਾ ਦੇ ਵੀ ਤੂੰ ਗੁਰੂ ਨੂੰ ਫਤਿਹ ਕਰ ਲਏਗਾ, ਕਿਹੜਾ ਜੰਮਿਆ ਇਸ ਧਰਤੀ ਤੇ ਵੀ ਮਾਂ ਗੁਜਰੀ ਦੇ ਲਾਲ ਨੂੰ ਕੋਈ ਫਤਿਹ ਕਰ ਲਵੇ, ਕਿਹੜਾ ਜੰਮਿਆ ਗੁਰੂ ਨੂੰ ਫਤਿਹ ਕਰ ਲੂ, ਇਹ ਗੱਲ ਤੂੰ ਦਿਲੋਂ ਲਿਆ ਨਹੀਂ। ਸੂਰਜ ਨਾਲ, ਕਹਿੰਦੀ ਸੂਰਜ ਨਾਲ ਨੀ ਮੱਥਾ ਲਾਈਦਾ ਹੁੰਦਾ, ਸੂਰਜ ਨਾਲ ਮੁਕਾਬਲਾ ਕੀ ਤੇਰਾ, ਜੁਗਨੂੰ ਆਪਣੀ ਚਮਕ ਦਿਖਾ ਨਹੀਂ। ਜੇ ਜੁਗਨੂੰ ਕਵੇ ਵੀ ਮੈਂ ਸੂਰਜ ਤੋਂ ਵੱਧ ਚਮਕਦਾ, ਇਹ ਜੁਗਨੂੰ ਨੂੰ ਭੁਲੇਖਾ। ਕਹਿੰਦੀ ਸੂਰਜ ਨਾਲ ਮੁਕਾਬਲਾ ਕੀ ਤੇਰਾ, ਜੁਗਨੂੰ ਆਪਣੀ ਚਮਕ ਦਿਖਾ ਨਹੀਂ, ਬਾਗਾ ਮੋੜ ਪਛਾਂ ਮੁੜ ਜਾ ਵੀਰੇ, ਐਵੇਂ ਹਰਸ ਨੂੰ ਹੋਰ ਵਧਾ ਨਹੀਂ। ਕਹਿੰਦੀ ਹੰਕਾਰ ਨੂੰ ਨਾ ਹੋਰ ਵਧਾ, ਪਛਾਂ ਮੁੜ ਜਾ, ਕਦੇ ਕਰੇ ਚੜਾਈ ਨਾ ਗੁਰਾਂ ਉੱਤੇ, ਜੇਕਰ ਕਮਲਿਆ ਤੈਨੂੰ ਇਹ ਸਾਰ ਹੋਵੇ, ਜੇ ਤੂੰ ਨਾ ਮੰਨੇ ਮੈਂ ਆਖਦੀ ਆ ਤੇਰੀ ਹਾਰ ਹੋਵੇ, ਤੇਰੀ ਹਾਰ ਹੋਵੇ, ਤੇਰੀ ਹਾਰ ਹੋਵੇ। ਆਓ ਭੈਣ ਤੇ ਵੀਰ ਦੋਨੇ ਜਵਾਬ ਸਵਾਲ ਹੈ, ਇੰਜ ਕਰ ਰਹੇ।

0: ਦੂਜੀ ਵਾਰੀ ਇਹ ਵਾਰ ਵਾਰ ਨੀ ਖਿੜਦੀ ਮੁੜ ਕੇ ਫੁੱਲਾਂ ਭਰੀ ਕਿਆਰੀ। ਇਹ ਜਿਹੜੀ ਫੁਲਵਾੜੀ ਆ ਨਾ ਪਰਿਵਾਰ ਹੈ, ਇਹ ਵਾਰ ਵਾਰ ਨੀ ਇਕੱਠੇ ਆਉਂਦੇ। ਸੰਜੋਗੀ ਮੇਲਾ ਆਰਾਮ, ਇਹ ਪਤਾ ਨੀ ਕਦੋਂ ਸਾਡੇ ਇਸ ਦੁਨੀਆਂ ਤੇ ਵਿਛੋੜੇ ਪੈ ਜਾਣੇ ਆ, ਤੇ ਜਿੰਨਾ ਚਿਰ ਮਹਾਰਾਜ ਨੇ ਸਵਾਸ ਦਿੱਤੇ ਆ ਉਨਾ ਚਿਰ ਇੱਕ ਦੂਜੇ ਦੇ ਬਣ ਕੇ ਰਹੀਏ। ਗੁੱਸੇ ਗੱਲੇ ਹੁੰਦੇ ਆ, ਕਈ ਤਰਾ ਚੜਾ ਜ਼ਿੰਦਗੀ ਚ ਆਉਂਦੇ ਆ, ਭੁਲਾ ਦੇਣੇ ਚਾਹੀਦੇ ਆ, ਬੈਠ ਕੇ ਨਿਬੇੜ ਲੈਣਾ ਚਾਹੀਦਾ, ਤੇ ਨਹੀਂ ਤਾਂ ਉਹ ਲੋਕ ਵੀ ਮੈਂ ਮੁਰਦੇ ਕੋਲੇ ਜਾ ਕੇ ਰੌਲਾ ਪਾਉਂਦੇ ਦੇਖੇ ਆ, ਜਿਹੜੇ ਕਹਿਣਗੇ ਵੀ ਉੱਠ ਹੋਣਾ, ਜਿਨ੍ਹਾਂ ਨੇ ਸਾਰੀ ਉਮਰ ਬੁਲਾਇਆ ਨਹੀਂ ਹੁੰਦਾ, ਉਹ ਵੱਧ ਰੌਲਾ ਪਾਉਂਦੇ ਹੁੰਦੇ ਵੀ ਉੱਠ ਖੜ ਮੇਰੇ ਨਾਲ ਗੱਲ ਕਰ ਲਾ। ਗੱਲਾਂ ਜਿਉਂਦਿਆਂ ਨਾਲ ਹੀ ਹੁੰਦੀਆਂ, ਤਸਵੀਰਾਂ ਨਾਲ ਨਹੀਂ ਹੁੰਦੀਆਂ ਗੱਲਾਂ, ਨਾ ਮੁਰਦਿਆਂ ਨਾਲ ਨਹੀਂ ਹੁੰਦੀਆਂ ਗੱਲਾਂ, ਜਿਉਂਦਿਆਂ ਨਾਲ ਗੱਲਾਂ ਜਿਹੜੀਆਂ ਕਰ ਲਈਆਂ, ਦੁੱਖ ਸੁੱਖ ਸਾਂਝੇ ਕਰ ਲਏ, ਉਹੀ ਭਲੇ ਆ, ਉਹੀ ਚੰਗੇ ਨੇ। ਇਹ ਭੈਣ ਕਹਿੰਦੀ ਵੀਰਾ ਵੀ ਕਿਉਂ ਕਮਲਾ ਹੋਇਆ, ਚਿੜੀਆਂ ਕਿਤੇ ਬਾਜਾਂ ਦਾ ਮੁਕਾਬਲਾ ਕਰ ਸਕਦੀਆਂ, ਗਿੱਦੜ ਕਿਤੇ ਸ਼ੇਰ ਨੂੰ ਢਾ ਸਕਦੇ ਆ, ਕੋਈ ਸੂਰਜ ਨੂੰ ਡੱਬੀ ਚ ਬੰਦ ਕਰ ਸਕਦਾ, ਕੁਝੇ ਨੂੰ ਕੋਈ ਸਮੁੰਦਰ ਚ ਕਦੇ ਪਾ ਸਕਦਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਸਕਦਾ ਕੋਈ ਜਹਾਨ ਤੇ ਪੈਦਾ ਹੋਇਆ? ਦੁਨੀਆਂ ਚ ਨਹੀਂ ਪੈਦਾ ਹੋਇਆ ਕੋਈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਲਵੇ। ਅਕਾਲ ਪੁਰਖ ਅੰਤਰਜਾਮੀ ਆ, ਉਹ ਖੁਦਾ ਏ ਓਲਾ, ਉਹ ਭਗਵਾਨ ਹੈ। ਇੱਕ ਵਾਰੀ ਜਦੋਂ ਰਾਮ ਭਗਵਾਨ ਦਾ ਜੰਗ ਹੋਇਆ ਨਾ, ਜਿਹਨੂੰ ਭਗਵਾਨ ਰਾਮ ਕਿਹਾ ਹਿੰਦੂ ਵੀਰਾਂ ਨੇ, 14 ਕਲਾ ਸੰਪੂਰਨ ਸੀ, ਪਰ ਉਹਨੂੰ ਰਾਵਣ ਨੂੰ ਮਾਰਨ ਦਾ ਢੰਗ ਨਹੀਂ ਸੀ ਲੱਭਦਾ ਕੋਈ। ਹੰਕਾਰ ਨਾਲ ਬੰਦਾ ਮਰਦਾ, ਆਈ ਸੈਦ ਖਾਂ ਨੂੰ ਹੰਕਾਰ ਹੈ, ਪਾਵਰ ਦਾ ਹੰਕਾਰ ਜਦੋਂ ਕਰਦੇ ਨਾ, ਹੰਕਾਰਿਆ ਸੋ ਮਾਰਿਆ। ਮਹਾਰਾਜ ਕਹਿੰਦੇ ਹੰਕਾਰ ਨਹੀਂ ਕਰਨਾ ਚਾਹੀਦਾ, ਹਾਂ ਪਾਵਰਾਂ ਹੋਣੀਆਂ ਚਾਹੀਦੀਆਂ, ਪੈਸਾ ਹੋਵੇ, ਪਾਵਰ ਹੋਵੇ, ਅਹੁਦਾ ਹੋਵੇ, ਘਰ ਬਾਰ ਪਰਿਵਾਰ ਹੋਵੇ, ਸਭ ਕੁਝ ਹੋਵੇ, ਰਾਜ ਭਾਗ ਹੋਵੇ, ਪਰ ਇੱਕ ਚੀਜ਼ ਨਾ ਹੋਵੇ ਬੰਦੇ ਕੋਲੇ, ਹੰਕਾਰ ਨਾ ਹੋਵੇ, ਬਸ ਇੰਨੀ ਕੁ ਗੱਲ ਹੈ। ਤੇ ਜਦੋਂ ਰਾਮ ਨੇ ਰਾਵਣ ਨੂੰ ਮਾਰਨਾ ਸੀ, ਤੇ ਉਹਦੇ ਭਰਾ ਨੇ ਭੇਜ ਦਿੱਤਾ ਵੀ ਇਹਦੀ ਨਾਭੀ ਚ ਤੀਰ ਮਾਰਨਾ ਪੈਣਾ, ਭਵਿੱਖਣ ਨੇ ਘਰ ਦਾ ਭੇਤੀ ਲੰਕਾ ਢਾਏ ਵੀ ਇਹਨੇ ਬੜਾ ਜਪ ਤਪ ਕੀਤਾ ਏ, ਇਹਨੇ ਸਿਰ ਵੱਢ ਵੱਢ ਕੇ ਭੇਟਾ ਕੀਤੇ, ਆਪਾਂ ਤਾਂ $100 ਭੇਟਾ ਕਰ ਦਾਂਗੇ, ਮਹਾਰਾਜ ਨੂੰ 500 ਕਰ ਦਾਂਗੇ, 1000 ਕਰ ਦਾਂਗੇ, ਤੇ ਰਾਵਣ ਨੇ ਸਿਰ ਵੱਢ ਵੱਢ ਭੇਟਾ ਕੀਤੇ। ਉਹਦੇ ਜਿਹੜੇ ਕੈਲੰਡਰ ਦੇਖਦੇ ਆ ਆਪਾਂ, ਇਹ ਸਿਰ ਲੱਗੇ ਹੁੰਦੇ ਆ, 10 ਆਸੇ ਪਾਸੇ ਆਏ ਨੀ ਸੀ। ਉਹ ਜਦੋਂ ਸਿਰ ਕੱਟਦਾ ਸੀ ਤੇ ਗੁਰੂ ਨੂੰ ਸਮਰਪਿਤ ਕਰ ਦਿੰਦਾ ਸੀ, ਸ਼ਬਦ ਆ ਪਾਸ਼ ਸੀ, ਉਹ ਕਹਿੰਦੇ ਉਹਦੀ ਧੜ ਤੇ ਇੱਕ ਸਿਰ ਹੋਰ ਆ ਜਾਂਦਾ ਸੀ। ਇਹ ਗ੍ਰੰਥਾਂ ਵੇਦਾਂ ਦੀ ਲਿਖਤ ਆ, ਵੇਦਕ ਤੇਵ ਕਹੋ ਮਤ ਝੂਠੇ, ਝੂਠਾ ਜੋੜਾਂ ਵਿਚਾਰੇ, ਇਹਨੂੰ ਤਾਂ 10 ਸਿਰਾਂ ਦਾ ਵਾਰਾ ਹੈ, ਇਹਨੂੰ ਤਾਂ ਦਸਰ ਕਿਹਾ ਜਾਂਦਾ ਹੈ, ਤੇ ਇਹ ਗੁਰਬਾਣੀ ਨੇ ਗਵਾਹੀ ਦਿੱਤੀ। ਆਪਾਂ ਕਿਤਾਬਾਂ ਗ੍ਰੰਥਾਂ ਦੀ ਭਾਵੇਂ ਗੱਲ ਨਾ ਕਰੀਏ, ਗੁਰਬਾਣੀ ਨੇ ਵੀ ਇਸ ਗੱਲ ਦੀ ਗਵਾਹੀ ਦਿੱਤੀ ਹੈ। ਸੰਮਣ ਦੇ ਘਰੇ ਪੰਜਵੇਂ ਪਾਤਸ਼ਾਹ ਨੇ ਕਿਹਾ, ਕਹਿੰਦੇ ਸੰਮਣ ਜੋ ਇਸ ਪ੍ਰੇਮ ਕੀ, ਦਮ ਕਹਿ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜੈਨ ਸਰ ਦੀਨੇ ਕਾਟ। ਕਹਿੰਦੇ ਸੰਮਣਾ ਰਾਵਣ ਰੰਕ ਨੀ ਸੀ, ਉਹ ਲਾਲ ਮੋਤੀ ਹੀਰੇ ਜਵਾਹਰ ਲਾਲ, ਧਨ ਦੌਲਤ ਸੋਨਾ ਚਾਂਦੀ ਵੀ ਰੱਬ ਨੂੰ ਭੇਟ ਕਰ ਸਕਦਾ ਸੀ, ਪਰ ਜੈਨ ਸਰ ਦੀਨੇ ਕਾਟ, ਕਹਿੰਦੇ ਉਹਨੇ ਸਿਰ ਕੱਟ ਕੇ ਭੇਟਾ ਕੀਤਾ। ਇਹਦਾ ਮਤਲਬ ਵੀ ਜੋ ਗੁਰਬਾਣੀ ਨੇ ਲਿਖਤਾ ਉਹ ਸੱਚ ਹੈ, ਅਕਾਲ ਪੁਰਖ ਦਾ ਨਿਰੰਕਾਰ ਦਾ ਬਚਨ ਹੀ ਨਹੀਂ ਕੋਈ ਝੂਠਾ। ਤੇ ਰਾਮ ਭਗਵਾਨ ਕਹਿੰਦਾ ਲਕਸ਼ਮਣ ਨੂੰ, ਕਹਿੰਦਾ ਜਾ ਮੰਗ ਲੈ ਤੋ ਕੁਝ, ਬੜਾ ਬ੍ਰਹਮ ਗਿਆਨੀ ਆ, ਚਾਰਾਂ ਵੇਦਾਂ ਦਾ ਕਥਤਾ ਵਕਤਾ ਹੋਇਆ, ਚਾਰਾਂ ਵੇਦਾਂ ਦਾ ਟੀਕਾਕਾਰ ਹੋਇਆ ਰਾਵਣ, ਜਿਹਦਾ ਪਰਿਵਾਰ ਬੜਾ ਵੱਡਾ ਲਿਖਿਆ ਗੁਰਬਾਣੀ ਨੇ। ਕਹਿੰਦੇ 1,00,000 ਪੂਤ 1,25,00,000 ਨਾਤੀ, ਤੈ ਰਾਵਣ ਘਰ ਦੀ ਆ ਨਾ ਬਾਤੀ। ਮਹਾਰਾਜ ਕਹਿੰਦੇ ਸਰਬ ਸੋਣ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਇਓ ਦਰ ਬਾਂਧੇ, ਹਾਥੀ 96 ਭਈ ਪਰਾਈ। ਆਪਾਂ ਤਾਂ 10 ਕੁ ਤੋਲੇ ਬਣਾ ਲਈਏ, ਪਾਲ ਗਏ, ਹੱਥਾਂ 'ਚ ਦਿਖਾਉਂਦੇ ਫਿਰਾਂਗੇ, ਤੇ ਉਹਦੀ ਲੰਕਾ ਹੀ ਸੋਨੇ ਦੀ ਸੀ, ਲੰਕਾ ਹੀ ਪੂਰੀ ਸੋਨੇ ਦੀ। ਕਿੱਡਾ ਅਮੀਰ ਹੋਣਾ, ਕਿੱਡਾ ਭਗਤ, ਕਿੱਡਾ ਵਿਦਵਾਨ। ਲਕਸ਼ਮਣ ਨਾਲ ਜਾ ਕੇ ਜਦੋਂ ਖੜਾ ਨਾ ਸੈਰਾ ਲਾ, ਤੇ ਬੋਲਿਆ ਨਾ, ਇਹ ਰਾਵਣ ਆਰਾਮ ਕਹਿੰਦਾ ਪੈਰਾਂ ਤੇ ਖੜੀ ਜਾ, ਜਦੋਂ ਕੁਛ ਪੁੱਛਣਾ ਹੋਵੇ, ਜਦੋਂ ਕੁਛ ਲੈਣਾ ਹੋਵੇ ਉਦੋਂ ਸਿਰ ਤੇ ਨਹੀਂ ਚੜੀਦਾ, ਉਦੋਂ ਚਰਨਾਂ ਤੇ ਸਿਰ ਧਰੀਦਾ। ਕਈ ਵਾਰੀ ਗੁਰੂ ਘਰ ਵੀ ਕਈ ਵਾਰੀ ਬੰਦੇ ਚੜ੍ਹਨ ਆਉਂਦੇ ਹੁੰਦੇ ਮੱਥਾ ਲਾਉਣ, ਇੱਥੇ ਤਾਂ ਅਸੀਂ ਚਰਨਾਂ ਤੇ ਸਿਰ ਧਰ ਲਾਉਣੇ ਆ, ਮੱਥਾ ਟੇਕਣ ਆਉਣੇ ਮਹਾਰਾਜ ਦੇ ਚਰਨਾਂ 'ਚ। ਇੱਥੋਂ ਤਾਂ ਹੀ ਮਿਲਣਾ ਕੁਝ, ਨੀਵੇਂ ਹੋ ਕੇ ਨਿਵੇ ਸਗੌਰਾ ਹੋਏ। ਕਹਿੰਦਾ ਲਛਮਣ ਪੁੱਛਦਾ, ਕਹਿੰਦਾ ਵੀ ਕੋਈ ਗਿਆਨ ਦੀ ਗੱਲ ਦੱਸ ਦਿਓ। ਕਹਿੰਦਾ ਗਿਆਨ ਦੀ ਤਾਂ ਗੱਲ ਇਹੀ ਆ ਵੀ ਜਿਹੜਾ ਅੱਜ ਕਰਨਾ ਉਹ ਕੱਲ੍ਹ ਤੇ ਨਾ ਛੱਡੋ। ਦੂਜੀ ਗੱਲ ਉਹ ਕਹਿੰਦਾ ਆਪਦੇ ਆਪ ਨੂੰ ਜਿੱਤੇ ਨਾ ਸਮਝਿਓ। ਰਾਵਣ ਕਹਿੰਦਾ ਜਿੱਤਿਆ ਮੈਂ ਆ, ਕਿਉਂਕਿ ਤੁਸੀਂ ਭੁਲੇਖੇ ਨਾਲ ਤੁਸੀਂ ਮੇਰੀ ਸੂਹ ਲੈ ਕੇ ਮੇਰੇ ਜੰਗ ਦੇ ਮੈਦਾਨ ਵਿੱਚ ਸਾਹਮਣੇ ਆਉਣ ਵਾਲਾ ਨਹੀਂ ਸੀ ਤੁਹਾਡੇ ਚੋਂ ਕੋਈ ਵੀ, ਨਾ ਤੂੰ ਨਾ ਤੇਰਾ ਭਰਾ, ਤੇ ਮੈਂ ਆਪਣੇ ਹੰਕਾਰ ਕਰਕੇ ਇੱਥੋਂ ਜਾਣ ਲੱਗਿਆ ਏ, ਪਰ ਜਿੱਤਿਆ ਹਲੇ ਵੀ ਮੈਂ ਆ। ਜਿਹੜੀ ਦਰਗਾਹ ਦਾ ਆਪਦੇ ਭਰਾ ਨੂੰ ਮਾਲਕ ਸਮਝਦਾ ਹੈ ਉੱਥੇ ਮੈਂ ਪਹਿਲਾਂ ਚੱਲਿਆ, ਉਹਦੇ ਨਾਲੋਂ ਬੰਦਗੀ ਵੱਡੀ ਮੇਰੀ ਹੈ, ਪਰ ਮੈਂ ਇਹ ਬੰਦਗੀ ਦਾ ਮਾਣ ਕਰ ਗਿਆ, ਹੰਕਾਰ ਕਰ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਮਾਣ ਨਾ ਕੀਜੈ, ਸ਼ਰਨ ਪ੍ਰੀਜੈ ਕਰੇ ਸੋ ਭਲਾ ਬਣਾਈਏ। ਤੇ ਆ ਸੈਦ ਖਾਂ ਨੂੰ ਵੀ ਭੈਣ ਕਹਿੰਦੀ ਨਸੀਰਾ, ਨਸੀਰਾ ਕਹਿੰਦੀ ਸੈਦ ਖਾਂ ਵੀਰੇ ਆ ਤੂੰ ਛੋਟਾ ਏ, ਮੈਂ ਵੱਡੀ ਭੈਣ ਆ ਤੇਰੀ, ਵੱਡੀ ਭੈਣ ਦੇ ਹੋਣ ਦੇ ਨਾਤੇ ਮੈਂ ਸਮਝਾਉਣੀ ਆ ਤੈਨੂੰ,
1: ਕੀ ਹੋਈ,
0: ਮੈਂ ਤੈਨੂੰ ਮੱਤ ਦਿੰਨੀ ਆ ਵੀਰਾ, ਕਿਰਪਾ ਕਰ ਤੇਰੇ ਮੂਹਰੇ ਹੱਥ ਬੰਨਦੀ ਆ, ਮੁੜ ਜਾ ਪਛਾਂ ਮੁੜ ਜਾ, ਤੂੰ ਜਿੱਤ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਉਹ ਬਲੀ ਪੀਰ ਆ, ਉਹ ਖੁਦਾ ਏ, ਉਹ ਅੱਲਾ ਭਗਵਾਨ ਹੈ, ਤੂੰ ਨਹੀਂ ਜਿੱਤ ਸਕਦਾ ਉਹਨੂੰ। ਤੇ ਫਿਰ ਇਹ ਭੈਣ ਨੂੰ ਕਹਿੰਦਾ ਭੈਣੇ ਤੁਸੀਂ ਤਾਂ ਪੁੱਤ ਮਰਵਾ ਕੇ ਕਮਲੇ ਹੋ ਗਏ, ਤੁਸੀਂ ਪੁੱਤ ਮਰਵਾ ਕੇ ਕਮਲੇ ਹੋ ਗਏ ਆ, ਤੇ ਤੇਰੇ ਪਿਤਾ ਤੇਰੇ ਪਤੀ ਨੇ ਕੀ ਖੱਟ ਲਿਆ ਤੇ ਤੂੰ ਕੀ ਖੱਟ ਲਿਆ। ਆਹ ਸਮਾਂ ਸੀਮਤ ਹੈ, ਸਮਾਪਤੀ ਹੈ ਸਮੇਂ ਦੀ, ਰਹਿੰਦੇ ਹੋਏ ਇਤਿਹਾਸ ਦੀ ਸੇਵਾ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀ ਹੈ, ਪੰਥਕ ਪ੍ਰਸਿੱਧ ਰਾਗੀ ਜਥਾ, ਬੜੀ ਮਹਾਨ ਬਖਸ਼ ਮਹਾਰਾਜ ਦੀ ਕਿਰਪਾ ਜਿਨ੍ਹਾਂ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਸੰਗਤਾਂ ਉਹਨਾਂ ਪਾਸੋਂ ਕੀਰਤਨ ਦਾ ਆਨੰਦ ਮਾਣਦੀਆਂ ਨੇ। ਗਿਆਨੀ ਭਾਈ ਗੁਰਵਿੰਦਰ ਸਿੰਘ ਜੀ, ਬਾਬਾ ਸਾਹਿਬ ਜੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਾਉਣਗੇ ਜੀ। ਸਮੁੱਚੇ ਜਥੇ ਤੇ ਹੀ ਬੜੀ ਕਿਰਪਾ, ਖਰਾਣਾ ਸਾਹਿਬ ਨਾਲ ਨੇ, ਤਪੜੇ ਵਾਲੇ ਵੀਰ ਵੀ ਬੜੀ ਵੱਡੀ ਸੇਵਾ ਨਿਭਾ ਰਹੇ ਆ। ਸੋ ਆਓ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਜਥੇ ਤੋਂ ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਵਡਿਆਈ ਕਰਦੇ ਹਾਂ, ਗੁਰੂ ਸਾਹਿਬ ਜੀ ਬਖਸ਼ਣ ਆ ਰਹੇ ਆ, ਗੁਨਾਹਾਂ ਦੀ ਮਾਫ਼ੀ ਦੇਣ, ਅੱਗੇ ਤੋਂ ਸਮੱਤ ਬਖਸ਼ਣ, ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਇਸੇ ਤਰ੍ਹਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋ ਘਰੋ ਨਿਤਨੇਮ ਦੀਆਂ ਦਾਤਾਂ, ਨਾਮ ਬਾਣੀ ਸਿਮਰਨ ਸੇਵਾ ਦੀਆਂ ਦਾਤਾਂ, ਤੰਦਰੁਸਤੀਆਂ ਤੇ ਗੱਫੇ ਤੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਪ੍ਰੇਮ ਪਿਆਰ, ਏਕਤਾ ਥਵਾਕ, ਸਤਿਗੁਰੂ ਜੀ ਬਖਸ਼ਣ ਜੀ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀਆਂ ਦੀ ਸ਼੍ਰੇਣੀ ਦੇ ਵਿੱਚੋਂ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਸਰਵਣ ਕਰੀਏ, ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰਾ ਵੈਦ ਗੁਰੂ ਗੋਬਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕੱਟ ਜਮ ਕੀ ਫੰਦਾ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ, ਭਾਈ ਸਾਹਿਬ ਹੋਰੀ ਆਪ ਸੰਗਤ ਦੇ ਦੀਦਾਰ ਕਰਨ ਲਈ ਅਕਸਰ ਹੀ ਇਸ ਸਟੇਜ 'ਤੇ ਆਉਂਦੇ ਰਹਿੰਦੇ ਨੇ। ਗੁਰੂ ਕਿਰਪਾ ਕਰੇ ਲਗਭਗ 3-4 ਸਾਲ ਤੋਂ ਕੈਨੇਡਾ ਵਿੱਚ ਹੀ ਰਹਿ ਰਹੇ ਨੇ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਇੱਕ ਜ਼ਰੂਰੀ ਬੇਨਤੀ ਹੈ, ਆਪ ਜੀ ਜਾਣਦੇ ਹੋ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ 40 ਦਿਨਾਂ ਪਾਠ ਬੋਧ ਸਮਾਗਮ ਚੱਲ ਰਹੇ ਹਨ। ਇਹਨਾਂ ਸਮਾਗਮਾਂ ਦੀ ਸੰਪੂਰਨਤਾ 16 ਅਗਸਤ ਨੂੰ ਹੋਵੇਗੀ ਔਰ 16 ਅਗਸਤ ਨੂੰ ਹੀ ਸਵੇਰ ਵੇਲੇ ਠੀਕ 7 ਵਜੇ ਸਵੇਰੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਲਿਖਵਾਉਣ ਦੀ ਖੇਚਲ ਕਰਨ। ਔਰ ਨਾਲ ਹੀ ਦੂਸਰੀ ਬੇਨਤੀ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ 16 ਨਵੰਬਰ ਤੋਂ 25 ਨਵੰਬਰ ਤੱਕ ਦਾ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ। ਜਿਹੜੀ ਸੰਗਤ ਨੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਜਾਣਾ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਫੀਸ, ਰਹਿਣ ਸਹਿਣ, ਖਾਣ ਇਹ ਸਾਰਾ ਕੁਝ ਟੋਟਲ ਦਾ ਖਰਚਾ 1500 ਹੈ, $1500। ਟਿਕਟ ਦਾ ਖਰਚਾ ਵੱਖਰਾ ਹੋਵੇਗਾ। ਸੋ ਭਾਵੇਂ ਕੋਈ ਕੈਨੇਡਾ ਦਾ ਸਿਟੀਜ਼ਨ ਹੈ ਉਹਨਾਂ ਲਈ ਵੀ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਦਾ ਵੀਜ਼ਾ ਲੈਣਾ ਹੁਣ ਜ਼ਰੂਰੀ ਕਰ ਦਿੱਤਾ। ਪਹਿਲਾਂ ਵੀਜ਼ੇ ਦੀ ਲੋੜ ਨਹੀਂ ਸੀ ਹੁੰਦੀ। ਇਸ ਕਰਕੇ ਜਿਨ੍ਹਾਂ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦੀਦਾਰ ਕਰਨ ਲਈ ਜਾਣਾ ਹੋਵੇ ਉਹ ਸਾਡੇ ਤੋਂ ਤੁਸੀਂ ਸੰਪਰਕ ਨੰਬਰ ਲੈ ਕੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹੋ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ

ਦਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ।

ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖੜਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾਸ ਅਸ਼ਟ ਸਿਧਾਂ।

ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ।

ਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ।

ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ,

ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ।

ਮਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ

ਤੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ।

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।

ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਪੜ੍ਹੀ ਬਾਣੀ ਕਥਾ ਕੀਰਤਨ ਵਿਚਾਰਾਂ ਢਾਡੀ ਵਾਰਾਂ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ

ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ,

ਦੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇਹ ਫਿਰਹੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਝਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇਹ ਫਿਰਹੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ